ਹਰ ਇੱਕ ਬੰਦਾ ਜਾਣੇ ਬੁਰਿਆਂ ਨਾਲ ਚੰਗਿਆਈ ਕਰਨੀ ਧੰਨ ਗੁਰੂ ਨਾਨਕ ਜਾਣੇ। ਗੁਰੂ ਨਾਨਕ ਮਹਾਰਾਜ ਜੀ ਨੇ ਸਰਬੱਤ ਦਾ ਭਲਾ ਮੰਗਿਆ, ਇਹ ਨਹੀਂ ਆਖਿਆ ਕਿ ਮੇਰੇ ਪਰਿਵਾਰ ਜਾਂ ਰਿਸ਼ਤੇਦਾਰ ਜਾਂ ਮੇਰੀ ਕੌਮ ਦਾ ਭਲਾ ਕਰੀ। ਇਹੀ ਉਪਦੇਸ਼ ਗੁਰੂ ਨਾਨਕ ਮਹਾਰਾਜ ਜੀ ਨੇ ਗੁਰਸਿੱਖਾਂ ਦੀ ਝੋਲੀ ਪਾਇਆ। ਇਸੇ ਲਈ ਅਸੀਂ ਜਦੋਂ ਵੀ ਅਰਦਾਸ ਕਰਦੇ ਹਾਂ ਇਹ ਬਚਨ ਜ਼ਰੂਰ ਬੋਲਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਮਹਾਰਾਜ ਜੀ ਨੇ ਆਪ ਵੀ ਸਰਬੱਤ ਦੇ ਭਲੇ ਲਈ ਕਿੰਨੇ ਕਸ਼ਟ ਸਹਾਰੇ। ਗੁਰੂ ਨਾਨਕ ਮਹਾਰਾਜ ਦੁਨੀਆ ਨੂੰ ਤਾਰਦੇ ਹੋਏ ਅੱਜ ਪਠਾਣਾ ਦੇ ਦੇਸ਼ ਪੁੱਜੇ ਨੇ, ਨਾਲ ਬਾਲਾ ਤੇ ਮਰਦਾਨਾ ਨੇ। ਇਹ ਇਤਿਹਾਸ ਭਾਈ ਬਾਲੇ ਵਾਲੀ ਪੁਰਾਤਨ ਸਾਖੀ ਵਿੱਚ ਲਿਖਿਆ ਹੋਇਆ ਹੈ। ਪਠਾਣਾ ਦੇ ਦੇਸ਼ ਵਿੱਚ ਇੱਕ ਮੰਡੀ ਹੈ। ਇਸ ਮੰਡੀ ਦੇ ਵਿੱਚ ਪਸ਼ੂ ਪੰਛੀ ਜਾਂ ਸਬਜ਼ੀ ਨਹੀਂ ਵਿਕਦੀ, ਇਸ ਮੰਡੀ ਦੇ ਵਿੱਚ ਇਨਸਾਨ ਵਿਕਦੇ ਨੇ। ਅਮੀਰ ਪਠਾਨ ਲੋਕ ਗਰੀਬਾਂ ਤੇ ਬਹੁਤ ਜ਼ੁਲਮ ਕਰਦੇ ਨੇ, ਗਰੀਬਾਂ ਦੇ ਬੱਚਿਆਂ ਨੂੰ ਪਕੜ ਕੇ ਮੰਡੀ ਵਿੱਚ ਵੇਚਦੇ ਨੇ ਤੇ ਅਮੀਰ ਲੋਕ ਖਰੀਦ ਲੈਂਦੇ ਨੇ। ਅੱਜ ਕਿਸੇ ਦਾ ਭਲਾ ਕਰਨਾ ਹੋਵੇ ਨਾ ਤੇ ਦੁੱਖ ਆਪਣੇ ਸਿਰ ਲੈਣੇ ਪੈਂਦੇ ਨੇ। ਕਿਵੇਂ ਬਾਬੇ ਨਾਨਕ ਨੇ ਦੂਜਿਆਂ ਦੇ ਦੁੱਖ ਆਪਣੀ ਝੋਲੀ ਪਵਾ ਕੇ ਸੁੱਖ ਵੰਡੇ ਨੇ, ਆਓ ਸਰਵਣ ਕਰੀਏ। ਗੁਰੂ ਨਾਨਕ ਬਾਲੇ ਤੇ ਮਰਦਾਨੇ ਨੂੰ ਕੀ ਆਖ ਰਹੇ ਨੇ, ਬਈ ਹੁਣ ਕੁਝ ਦਿਨ ਤੁਹਾਨੂੰ ਮੇਰੇ ਤੋਂ ਵੱਖਰਾ ਰਹਿਣਾ ਪਵੇਗਾ। ਦੋਵੋਂ ਸੁਣ ਕੇ ਉਦਾਸ ਹੋ ਗਏ। ਮਹਾਰਾਜ ਤੁਹਾਡੇ ਤੋਂ ਵਿਛੜ ਕੇ ਜਿਉਣਾ ਮੌਤ ਹੈ, ਤੁਹਾਡੇ ਤੋਂ ਬਗੈਰ ਅਸੀਂ ਰਹਿ ਨਹੀਂ ਸਕਦੇ। ਸਤਿਗੁਰਾਂ ਕਿਹਾ ਦਿਲ ਤੇ ਮੇਰਾ ਵੀ ਨਹੀਂ ਕਰਦਾ ਵੱਖਰਾ ਹੋਵਾਂ, ਪਰ ਕੀ ਕਰਾਂ, ਮੇਰੇ ਤੇ ਦੁੱਖ ਇੰਨੇ ਆਣੇ ਨੇ ਤੁਹਾਡੇ ਤੋਂ ਦੇਖ ਕੇ ਸਹਾਰੇ ਨਹੀਂ ਜਾਣੇ। ਮਰਦਾਨੇ ਕਿਹਾ ਚੰਗਾ ਬਾਬਾ, ਜੀ ਤੇ ਵਿਛੜਨ ਨੂੰ ਨਹੀਂ ਕਰਦਾ, ਪਰ ਅਸੀਂ ਤੇਰੇ ਹੁਕਮ ਦੀ ਉਲੰਘਣਾ ਵੀ ਨਹੀਂ ਕਰ ਸਕਦੇ। ਇੰਨੀਆਂ ਗੱਲਾਂ ਹੋਈਆਂ, ਬਾਬੇ ਨਾਨਕ ਨੇ ਸਤ ਕਰਤਾਰ ਦਾ ਆਵਾਜ਼ਾ ਦਿੱਤਾ। ਬਾਲਾ ਤੇ ਮਰਦਾਨਾ ਦੇਖ ਕੇ ਹੈਰਾਨ ਹੋ ਗਏ, ਕੀ ਤੱਕਦੇ ਨੇ। ਸਤਿਗੁਰਾਂ ਨੇ 12 ਕੁ ਸਾਲ ਦੇ ਬੱਚੇ ਦਾ ਰੂਪ ਬਣਾਇਆ ਹੈ। ਉਹ ਸਾਹਮਣੇ ਰਸਤੇ ਵਿੱਚ ਇੱਕ ਰੇੜੀ ਖਲੋਤੀ ਏ, ਉਸ ਰੇੜੀ ਦੇ ਉੱਪਰ ਜਾ ਕੇ ਬੈਠ ਗਏ ਨੇ। ਇੰਨੇ ਨੂੰ ਇੱਕ ਰੁਹੇਲਾ ਪਠਾਣ ਆਇਆ, ਇਹ ਕੀ ਦੇਖਦਾ ਹੈ, ਬਈ ਬੜਾ ਖੂਬਸੂਰਤ ਬੱਚਾ ਬੈਠਾ ਏ, ਜੇ ਮੈਂ ਇਸ ਨੂੰ ਪਕੜ ਕੇ ਲੈ ਜਾਵਾਂ ਤੇ ਇਹਨੂੰ ਮੰਡੀ ਵਿੱਚ ਵੇਚਾਂਗਾ ਤੇ ਮੈਨੂੰ ਬਹੁਤ ਪੈਸੇ ਮਿਲਣਗੇ। ਇਹ ਭੈੜੇ ਵਿਚਾਰ ਮਨ ਵਿੱਚ ਬਣਾ ਕੇ ਗੁਰੂ ਮਹਾਰਾਜ ਨੂੰ ਬਾਂਹ ਤੋਂ ਪਕੜ ਕੇ ਖਿੱਚ ਕੇ ਆਪਣੇ ਘਰ ਲੈ ਗਿਆ। ਘਰਵਾਲੀ ਨੇ ਦੇਖਿਆ ਤੇ ਕਿਹਾ, ਇਹ ਠੀਕ ਕੀਤਾ, ਆਪਾਂ ਨੂੰ ਗੁਲਾਮ ਦੀ ਲੋੜ ਸੀ, ਪਰ ਪਤਾ ਨਹੀਂ ਕਿਉਂ ਮੈਨੂੰ ਇਹ ਸ਼ੰਕਾ ਜਿਹੀ ਹੁੰਦੀ ਏ, ਤੁਸੀਂ ਕਿਸੇ ਦਾ ਬੱਚਾ ਪਕੜ ਕੇ ਲੈ ਆਏ ਹੋ, ਤੁਸੀਂ ਬੱਚਿਆਂ ਦਾ ਦਰਦ ਨਹੀਂ ਜਾਣਦੇ, ਇਸ ਦੀ ਉਮਾ ਉਡੀਕਦੀ ਹੋਵੇਗੀ, ਇਸ ਦੀ ਭੈਣ ਉਡੀਕਾਂ ਕਰਦੀ ਹੋਵੇਗੀ, ਜਿੱਥੋਂ ਲਿਆਂਦਾ ਏ ਉੱਥੇ ਛੱਡ ਆਓ,
ਰੋਹੇਲਾ ਤੂੰ ਬਹੁਤੀ ਹਮਦਰਦੀ ਨਾ ਦਿਖਾ, ਇਹਨੂੰ ਮੈਂ ਸਵੇਰੇ ਮੰਡੀ ਵਿੱਚ ਵੇਚ ਆਵਾਂਗਾ, ਆਪਾਂ ਨੂੰ ਬਹੁਤ ਪੈਸੇ ਮਿਲਣਗੇ। ਇਹ ਬੜਾ ਨਿਗੁਰਾ ਪੁਰਸ਼ ਏ, ਸਤਿਗੁਰਾਂ ਨੂੰ ਵੇਚਣ ਵਾਸਤੇ ਮੰਡੀ ਵਿੱਚ ਲੈ ਗਿਆ ਏ। ਇਹ ਉਹ ਮੰਡੀ ਜਿੱਥੇ ਗਰੀਬ ਵਿਕਦੇ ਨੇ, ਬਹੁਤ ਸਾਰੇ ਗਰੀਬਾਂ ਨੂੰ ਵੇਚਣ ਵਾਸਤੇ ਬਿਠਾਇਆ ਹੋਇਆ ਏ। ਹਰ ਇੱਕ ਖਰੀਦਦਾਰ ਸਤਿਗੁਰਾਂ ਦੇ ਕੋਲ ਆ ਕੇ ਰੁਕਦਾ ਹੈ, ਕਿਉਂ ਬਈ ਇਸ ਦਾ ਕੀ ਦਾਮ ਲਾਇਆ ਏ। ਰੋਹੇਲਾ ਬੜੇ ਉੱਚੇ ਦਾਮ ਦੱਸਦਾ ਏ, ਦੋ ਘੋੜੇ ਲਵਾਂਗਾ, ਇਹਨਾਂ ਦਾਮ ਹਰ ਕੋਈ ਚੁਕਾ ਨਹੀਂ ਸਕਦਾ, ਅੱਗੇ ਟੁਰ ਜਾਂਦਾ ਏ। ਇੱਕ ਮੌਲਵੀ ਜੋ ਬਹੁਤ ਧਨਵਾਨ ਏ, ਇਸਨੇ ਦੋ ਘੋੜਿਆਂ ਦੇ ਬਦਲੇ ਸਤਿਗੁਰਾਂ ਨੂੰ ਖਰੀਦ ਲਿਆ ਏ। ਇਸ ਮੰਡੀ ਵਿੱਚ ਬਹੁਤ ਭੀੜ ਏ, ਇਸ ਭੀੜ ਦੇ ਵਿੱਚ ਬਾਲਾ ਤੇ ਮਰਦਾਨਾ ਵੀ ਖਲੋਤੇ ਨੇ। ਭਾਈ ਬਾਲਾ ਜੀ ਨੇ ਪੁਰਾਤਨ ਸਾਖੀ ਵਿੱਚ ਦੱਸਿਆ ਏ, ਜਦੋਂ ਸਾਡਾ ਮਨ ਸਤਿਗੁਰਾਂ ਦੇ ਦਰਸ਼ਨਾਂ ਨੂੰ ਤੜਫ ਜਾਂਦਾ ਸੀ ਨਾ, ਤੇ ਅਸੀਂ ਗੁਪਤ ਰੂਪ ਵਿੱਚ ਹੋ ਕੇ ਸਤਿਗੁਰਾਂ ਦੇ ਦਰਸ਼ਨ ਕਰ ਲੈਂਦੇ ਸਾਂ। ਅੱਜ ਗੁਰੂ ਨਾਨਕ ਨੂੰ ਮੰਡੀ ਵਿੱਚ ਵਿਕਦਿਆਂ ਵੇਖ ਕੇ ਆਪ ਮੁਹਾਰੇ ਅੱਖਾਂ ਵਿੱਚੋਂ ਹੰਝੂ ਵਹਿ ਆਏ। ਇਹ ਠੀਕ ਹੈ, ਭਲਾ ਕਰਨਾ ਚਾਹੀਦਾ ਹੈ, ਪਰ ਇਹ ਬਾਬਾ ਇਸ ਤਰ੍ਹਾਂ ਵੀ ਭਲਾ ਹੁੰਦਾ ਹੈ, ਆਪਣਾ ਆਪ ਹੀ ਵੇਚੀ ਜਾਂਦਾ ਹੈ। ਮਰਦਾਨੇ ਦਾ ਬੈਰਾਗ ਤੇ ਤੱਕਿਆ ਨਹੀਂ ਜਾਂਦਾ, ਬਾਬਾ ਆਪਣਾ ਆਪ ਵੇਚੀ ਜਾਂਦਾ ਹੈ ਗਰੀਬਾਂ ਲਈ। ਬਾਲਿਆ ਮੈਂ ਤੇ ਸਭ ਕੁਝ ਦੱਸਣ ਲੱਗਾ ਹੈ, ਇਹ ਕੋਈ ਬਾਲਕ ਨਹੀਂ, ਇਹ ਤੇ ਸਾਰੀ ਸ੍ਰਿਸ਼ਟੀ ਦਾ ਮਾਲਕ ਗੁਰੂ ਨਾਨਕ ਏ। ਬਾਲੇ ਨੇ ਕਿਹਾ, ਨਾ ਮਰਦਾਨਿਆ ਇੰਜ ਨਾ ਕਰਨਾ, ਤੈਨੂੰ ਗੁਰੂ ਨਾਨਕ ਦੇ ਬਚਨ ਯਾਦ ਨਹੀਂ। ਬਾਲਿਆ ਮੈਨੂੰ ਗੁਰੂ ਨਾਨਕ ਦੇ ਬਚਨ ਵੀ ਯਾਦ ਨੇ, ਪਰ ਭੈਣ ਨਾਨਕੀ ਦੇ ਬਚਨ ਵੀ ਯਾਦ ਆ ਗਏ ਨੇ। ਤੈਨੂੰ ਸੁਲਤਾਨਪੁਰ ਦੀ ਗੱਲ ਦੱਸਾਂ, ਇੱਕ ਵਾਰ ਸਤਿਗੁਰੂ ਇਕਾਂਤ ਵਿੱਚ ਸਿਮਰਨ ਵਿੱਚ ਬੈਠੇ ਸਨ। ਕਿੰਨੇ ਦਿਨ ਸਤਿਗੁਰਾਂ ਨੇ ਨੇਤਰ ਨਹੀਂ ਖੋਲੇ ਤੇ ਮੈਂ ਉੱਠ ਕੇ ਘਰ ਨੂੰ ਆ ਗਿਆ। ਭੈਣ ਨਾਨਕੀ ਮੇਰੇ ਨਾਲ ਬਹੁਤ ਨਾਰਾਜ਼ ਹੋਈ, ਮਰਦਾਨਿਆ ਤੂੰ ਨਾਨਕ ਨੂੰ ਕੱਲਾ ਨਾ ਛੱਡਿਆ ਕਰ। ਸਤਸੰਗੀਓ, ਬੇਸ਼ੱਕ ਖੁਦ ਨਿਰੰਕਾਰ ਹੈ, ਪਰ ਭੈਣ ਤੇ ਭਰਾ ਦਾ ਪਿਆਰ ਵੀ ਹੈ ਨਾ, ਤੂੰ ਕੱਲਾ ਨਾ ਛੱਡਿਆ ਕਰ ਨਾਨਕ ਨੂੰ, ਤੂੰ ਮੇਰੇ ਵੀਰ ਦੇ ਨਾਲ ਹੁੰਦਾ ਏ ਨਾ, ਤੇ ਮੈਨੂੰ ਕੋਈ ਫਿਕਰ ਨਹੀਂ ਹੁੰਦਾ ਵੀ ਮੇਰੇ ਵੀਰ ਨਾਲ ਮਰਦਾਨਾ ਵੀ ਹੈ। ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤੂੰ ਮੇਰੇ ਕੋਲ ਆ ਕੇ ਲੈ ਜਾਇਆ ਕਰ। ਬੋਲਦਿਆਂ ਬੋਲਦਿਆਂ ਮਰਦਾਨਾ ਕਿਸੇ ਬੈਰਾਗ ਵਿੱਚ ਭਰ ਆਇਆ, ਗਲਾ ਰੁਕ ਗਿਆ ਏ। ਬਾਲਿਆ ਹੁਣ ਮੈਂ ਘਰ ਜਾਵਾਂਗਾ, ਨਾਨਕੀ ਪੁੱਛੇਗੀ ਮੇਰਾ ਵੀਰ ਕਿੱਥੇ ਹੈ। ਰੁਕਦੇ ਨਹੀਂ ਅੰਜੂ, ਬਾਲੇ ਕਿਹਾ ਮਰਦਾਨਿਆ ਗੁਰੂ ਨਾਨਕ ਸਾਰੀ ਸ੍ਰਿਸ਼ਟੀ ਨੂੰ ਸਾਂਭਣ ਵਾਲਾ ਏ, ਇਹਦੇ ਕੌਤਕ ਨਿਆਰੇ ਨੇ। ਇੰਨੇ ਨੂੰ ਮੌਲਵੀ ਬਾਂਹ ਤੋਂ ਪਕੜ ਕੇ ਲੈ ਗਿਆ ਏ। ਜਦੋਂ ਆਪਣੇ ਘਰ ਗਿਆ ਨਾ, ਘਰਵਾਲੀ ਦੇਖ ਕੇ ਖੁਸ਼ ਹੋ ਗਈ, ਚੰਗਾ ਕੀਤਾ ਜੇ, ਸਾਨੂੰ ਗੁਲਾਮ ਦੀ ਲੋੜ ਸੀ। ਪਰ ਇੱਕ ਗੱਲ ਦੱਸੋ, ਐਡਾ ਕੋਮਲ ਜਿਹਾ ਗੁਲਾਮ ਇਹ ਕਿਹੜਾ ਕੰਮ ਕਰੇਗਾ?
ਹੁਣ ਸਤਿਗੁਰੂ ਬੋਲੇ ਮੁੱਲ ਖਰੀਦੇ ਲਾਲਾ ਗੋਲਾ, ਤੁਹਾਡਾ ਗੁਲਾਮ ਹਾਂ, ਤੁਸੀਂ ਜਿਹੜਾ ਕੰਮ ਕਹੋਗੇ ਉਹੀ ਕੰਮ ਕਰਾਂਗਾ। ਮੌਲਵੀ ਨੇ ਆਖਿਆ ਇੰਜ ਕਰਿਆ ਕਰ, ਸਵੇਰੇ ਸਵੇਰੇ ਖੂਹੇ ਤੋਂ ਪਾਣੀ ਭਰ ਕੇ ਲਿਆਇਆ ਕਰ। ਅੱਜ ਗੁਰੂ ਮਹਾਰਾਜ ਅੰਮ੍ਰਿਤ ਵੇਲੇ ਉੱਠੇ, ਗਾਗਰ ਚੁੱਕੀ ਖੂਹੇ ਤੇ ਪਾਣੀ ਲੈਣ ਵਾਸਤੇ ਪੁੱਜ ਗਏ ਨੇ। ਇੰਜ ਲੱਗਦਾ ਏ ਜਿਵੇਂ ਖੂਹੇ ਤੇ ਖਲੋਤੇ ਜਲ ਦੇਵਤੇ ਨਾਲ ਕੁਝ ਗੱਲਾਂ ਕਰਦੇ ਹੋਣ। ਇਸ ਧਰਤੀ ਦੇ ਉੱਪਰ ਬਹੁਤ ਜ਼ੁਲਮ ਹੋ ਰਿਹਾ ਏ, ਦੇਖ ਅਮੀਰ ਕਿਵੇਂ ਗਰੀਬ ਨੂੰ ਵੇਚੀ ਜਾਂਦਾ ਏ, ਤੂੰ ਵੀ ਮੇਰਾ ਸਾਥ ਦੇ, ਆਪਾਂ ਰਲ ਕੇ ਸਰਬੱਤ ਦਾ ਭਲਾ ਕਰੀਏ। ਖਾਲੀ ਗਾਗਰ ਲੈ ਕੇ ਵਾਪਸ ਮੁੜ ਆਏ ਨੇ ਮੌਲਵੀ ਜੀ, ਖੂਹੇ ਵਿੱਚ ਤੇ ਪਾਣੀ ਹੀ ਨਹੀਂ ਹੈ। ਮੌਲਵੀ ਸੁਣ ਕੇ ਹੈਰਾਨ, ਖੂਹੇ ਵਿੱਚ ਪਾਣੀ ਨਹੀਂ, ਬਈ ਇਹ ਕਿਵੇਂ ਹੋ ਗਿਆ। ਜਦੋਂ ਸ਼ਾਮ ਦਾ ਵਕਤ ਹੋਇਆ ਨਾ, ਮੌਲਵੀ ਨੇ ਗੁਰੂ ਜੀ ਨੂੰ ਕਿਸੇ ਹੋਰ ਖੂਹੇ ਤੋਂ ਪਾਣੀ ਲੈਣ ਭੇਜਿਆ। ਇਨੇ ਨੂੰ ਇਸ ਨਗਰੀ ਵਿੱਚ ਰੌਲਾ ਪੈ ਗਿਆ, ਸਾਰੇ ਖੂਹਿਆਂ ਵਿੱਚ ਪਾਣੀ ਮੁੱਕ ਗਿਆ ਏ, ਤੇ ਸਾਰੀ ਨਗਰੀ ਦੇ ਲੋਕ ਇਕੱਠੇ ਹੋ ਕੇ ਮੌਲਵੀ ਦੇ ਘਰ ਆ ਗਏ। ਪਹਿਲਾ ਪਾਣੀ ਜਿਉ ਹੈ, ਜੀਵਨ ਵਾਸਤੇ ਪਾਣੀ ਜ਼ਰੂਰੀ ਏ। ਜੀਵ ਜੰਤੂ ਇਨਸਾਨ ਤੇ ਇੱਕ ਪਾਸੇ, ਪਾਣੀ ਤੋਂ ਬਗੈਰ ਤੇ ਦਰਖਤ ਵੀ ਸੁੱਕ ਜਾਂਦੇ ਨੇ। ਸਾਰੇ ਲੋਕ ਇਕੱਠੇ ਹੋ ਕੇ ਵਿਚਾਰਾਂ ਕਰ ਰਹੇ ਨੇ, ਮੌਲਵੀ ਜੀ ਤੁਸੀਂ ਦੱਸੋ ਅੱਲਾ ਤਾਲਾ ਸਾਡੇ ਤੇ ਨਾਰਾਜ਼ ਹੋ ਗਿਆ ਏ, ਇੰਜ ਲੱਗਦਾ ਏ ਜਿਵੇਂ ਸਾਰਿਆਂ ਨੂੰ ਇਕੱਠਿਆਂ ਹੀ ਮਾਰੇਗਾ। ਤੇ ਇੱਕ ਪਠਾਨ ਨੇ ਖਲੋ ਕੇ ਆਖਿਆ, ਅੱਜ ਦਿਨ ਦਾ ਤੁਸੀਂ ਨਵਾਂ ਗੁਲਾਮ ਰੱਖਿਆ ਏ ਨਾ, ਉਦੋਂ ਦਾ ਇਹ ਖੂਹਿਆਂ ਚ ਪਾਣੀ ਸੁੱਕਿਆ ਏ। ਸਾਰੇ ਪਿੰਡ ਵਿੱਚ ਹਾਹਾਕਾਰ ਮਚੀ, ਹਰ ਕੋਈ ਉਦਾਸ ਏ, ਪਰ ਜਿਹੜਾ ਤੂੰ ਗੁਲਾਮ ਰੱਖਿਆ ਏ ਉਹਦੇ ਚਿਹਰੇ ਤੇ ਲਾਲੀ, ਉਹਨੂੰ ਫਿਕਰ ਕੋਈ ਨਹੀਂ। ਮੈਂ ਹੁਣੇ ਆਂਦਾ ਤੱਕਿਆ ਸੀ, ਜਿਹੜਾ ਉਸ ਵੇਲੇ ਦਾ ਕੌਤਕ ਹੈ ਨਾ, ਕਲਗੀਧਰ ਚਮਤਕਾਰ ਦੇ ਲਿਖਾਰੀ ਨੇ ਇੰਜ ਲਿਖਿਆ ਏ, ਕਰੋ ਦਰਸ਼ਨ। ਸ਼ਾਮ ਦਾ ਵਕਤ ਹੈ, ਥੋੜਾ ਥੋੜਾ ਅੰਧੇਰਾ ਏ, ਆਹ ਸਾਹਮਣੇ ਗੁਰੂ ਨਾਨਕ ਮਹਾਰਾਜ ਆ ਰਹੇ ਨੇ। ਆਲੇ ਦੁਆਲੇ ਹਨੇਰਾ, ਪਰ ਗੁਰੂ ਨਾਨਕ ਮਹਾਰਾਜ ਜੀ ਦੇ ਦੁਆਲੇ ਚਾਨਣਾ ਹੈ, ਪ੍ਰਕਾਸ਼ ਹੈ। ਦੇਖ ਕੇ ਹੈਰਾਨ ਹੋ ਰਹੇ ਨੇ। ਗਾਗਰ ਵੀ ਕੁਝ ਸਿਰ ਨਾਲੋਂ ਉੱਚੀ ਸੀ, ਮਾਨੋ ਗੁਰੂ ਨਾਨਕ ਨੇ ਚੁੱਕੀ ਨਹੀਂ, ਆਪਣੇ ਆਪ ਨਾਲ ਟੁਰਦੀ ਏ। ਤੱਕ ਕੇ ਹੈਰਾਨ ਹੋ ਰਹੇ ਨੇ, ਅੱਖਾਂ ਮਲ ਮਲ ਕੇ ਦੇਖੀ ਜਾਂਦੇ ਨੇ। ਬਈ ਇਹ ਕੀ ਲੱਗਦਾ ਏ ਜਿਵੇਂ ਅੱਲਾ ਤਾਲਾ ਆਪ ਆ ਰਿਹਾ ਹੋਵੇ। ਇਨੇ ਨੂੰ ਸਤਿਗੁਰੂ ਕੋਲ ਪੁੱਜੇ, ਮੌਲਵੀ ਜੀ ਪਾਣੀ ਤੇ ਕਿਸੇ ਖੂਹੇ ਵਿੱਚ ਵੀ ਨਹੀਂ ਹੈ। ਤੇ ਮੌਲਵੀ ਨੇ ਅੱਗੇ ਹੋ ਕੇ ਗੁਰੂ ਮਹਾਰਾਜ ਜੀ ਦੇ ਚਰਨ ਪਕੜ ਲਏ, ਕਹਿਣ ਲੱਗਾ, ਇਹ ਕਿਸੇ ਗੁੱਜੀ ਕਲਾ ਦਿਆ ਮਾਲਕਾ, ਤੂੰ ਕੌਣ ਹੈ, ਤੂੰ ਕੋਈ ਆਮ ਇਨਸਾਨ ਨਹੀਂ ਲੱਗਦਾ, ਗੁੱਜੀ ਕਲਾ ਦਿਆ ਮਾਲਕਾ ਦੱਸ ਤੂੰ ਕੌਣ ਹੈ। ਮੇਰਾ ਮਨ ਕਹਿੰਦਾ ਏ ਤੂੰ ਕੋਈ ਕਲਾਧਾਰੀ ਏ, ਜੇ ਕੋਈ ਸਾਡੇ ਕੋਲੋਂ ਗੁਨਾਹ ਹੋਇਆ ਹੈ ਸਾਨੂੰ ਬਖਸ਼ ਦਿਓ, ਦੇਖੋ ਪਾਣੀ ਤੋਂ ਬਗੈਰ ਕੀ ਹਾਲ ਹੈ। ਸਤਿਗੁਰਾਂ ਕਿਹਾ, ਮੌਲਵੀ ਜੀ ਬਹੁਤ ਅਮੀਰ ਹੋ ਨਾ, ਤੁਸੀਂ ਪੈਸੇ ਨਾਲ ਗਰੀਬ ਨੂੰ ਵੀ ਖਰੀਦ ਸਕਦੇ ਹੋ ਨਾ, ਤੇ ਖੂਹਿਆਂ ਵਿੱਚ ਪਾਣੀ ਵੀ ਲੈ ਆਓ। ਮੌਲਵੀ ਨੇ ਸਿਰ ਨੀਵਾਂ ਕੀਤਾ, ਕੁਝ ਬੋਲ ਨਾ ਸਕਿਆ। ਮੇਰੀ ਗੱਲ ਸੁਣ ਲੈ, ਧਨ ਨਾਲ ਕੁਝ ਵੀ ਖਰੀਦ ਸਕਦੇ ਹੋ, ਪਰ ਕੁਦਰਤ ਦੀ ਕਲਾ ਨਹੀਂ ਖਰੀਦ ਸਕਦੇ, ਕੁਦਰਤ ਦੀ ਰਹਿਮਤ ਨਹੀਂ ਖਰੀਦ ਸਕਦੇ। ਪਾਣੀ ਮਿਲ ਜਾਵੇਗਾ,
ਜਿੰਨੇ ਵੀ ਗੁਲਾਮ ਨੇ ਸਾਰਿਆਂ ਨੂੰ ਛੱਡ ਦੇਵੋ, ਆ ਮੰਡੀ ਢਾ ਦੇਵੋ, ਇੱਥੇ ਧਰਮਸ਼ਾਲ ਬਣਾ ਦੇਵੋ ਤਾਂ ਤੁਹਾਨੂੰ ਮਿਲੇਗਾ। ਸਾਰੇ ਪਠਾਨ, ਇਹ ਸਾਰੇ ਲੋਕ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਤੇ ਢੇਰੀ ਹੋਏ, ਬਚਨ ਕੀਤਾ ਅਸੀਂ ਕਦੇ ਵੀ ਕਿਸੇ ਗਰੀਬ ਨੂੰ ਨਾ ਵੇਚਾਂਗੇ ਨਾ ਖਰੀਦਾਂਗੇ। ਸਾਰੇ ਗੁਲਾਮਾਂ ਨੂੰ ਛੱਡ ਦਿੱਤਾ ਤੇ ਸਾਰੇ ਆ ਕੇ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰ ਰਹੇ ਨੇ ਸਾਰੇ ਗੁਲਾਮ। ਤੇ ਇੱਕ ਭਾਈ ਹੀਰਾ ਜੋ ਪੰਜਾਬ ਦਾ ਰਹਿਣ ਵਾਲਾ ਸੀ, ਇਹਨੂੰ ਵੀ ਗੁਲਾਮ ਬਣਾਇਆ ਹੋਇਆ ਸੀ। ਦੂਰੋਂ ਹੀ ਨਸਿਆ ਆਂਦਾ ਹੈ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਬਾਬਾ ਤੂੰ ਕਿਸੇ ਵੀ ਰੂਪ ਵਿੱਚ ਆਵੇਂ ਤੈਨੂੰ ਪਿਆਰ ਵਾਲੇ ਪਛਾਣ ਲੈਣਗੇ। ਧੰਨ ਗੁਰੂ ਨਾਨਕ ਮਹਾਰਾਜ ਜਦੋਂ ਸੁਣਿਆ ਨਾ ਸਾਰਿਆਂ ਨੇ ਹੈਰਾਨ ਹੋ ਗਏ, ਇਹ ਨਾਨਕ ਹੈ? ਸੁਣਿਆ ਹੈ ਅੱਲਾ ਤਾਲਾ ਆਪ ਰੂਪ ਬਣਾ ਕੇ ਆਇਆ ਹੈ। ਸਾਰਿਆਂ ਦਾ ਹਿਰਦਾ ਕੰਬਿਆ, ਨਾਨਕ ਮਹਾਰਾਜ ਜੀ ਦੇ ਚਰਨ ਪਕੜ ਕੇ ਸਭ ਨੇ ਤਰਲਾ ਕੀਤਾ, ਮਹਾਰਾਜ ਅੱਜ ਤੋਂ ਕਦੀ ਵੀ ਗੁਨਾਹ ਨਹੀਂ ਕਰਾਂਗੇ। ਤੇ ਇਤਿਹਾਸ ਵਿੱਚ ਭਾਈ ਬਾਲੇ ਵਾਲੀ ਸਾਕੀ ਚ ਇਹ ਇਤਿਹਾਸ ਲਿਖਿਆ ਹੈ, ਧਰਮਸ਼ਾਲ ਬਣਾ ਦਿੱਤੀ ਹੈ ਉੱਥੇ। ਸਦਾ ਵਾਸਤੇ ਇਹ ਲੋਕ ਗੁਰੂ ਨਾਨਕ ਮਹਾਰਾਜ ਜੀ ਦੇ ਸਿੱਖ ਬਣ ਕੇ ਜੀਏ ਤੇ ਸੁਬਹ ਸ਼ਾਮ ਸੰਗਤ ਕਰਦੇ ਨੇ। ਇੰਝ ਗੁਰੂ ਨਾਨਕ ਮਹਾਰਾਜ ਸਰਬੱਤ ਦੇ ਭਲੇ ਲਈ ਸੰਘਰਸ਼ ਕਰ ਰਹੇ ਨੇ। ਸੋ ਸਤਸੰਗੀਓ, ਜੇ ਗੁਰਸਿੱਖ ਹੋ ਕੇ ਚੁਗਲੀ ਨਿੰਦਿਆ ਕਰਕੇ ਸੱਜਣਾ ਮਿੱਤਰਾਂ ਦੇ ਕੰਮ ਹੀ ਵਿਗਾੜੀ ਜਾਂਦਾ ਹੈ ਤੇ ਉਹ ਗੁਰੂ ਨਾਨਕ ਦਾ ਸਿੱਖ ਨਹੀਂ ਹੋ ਸਕਦਾ, ਦਿਖਾਵੇ ਦਾ ਸਿੱਖ ਤੇ ਹੋ ਸਕਦਾ ਹੈ। ਨਹੀਂ ਬਈ, ਸਿੱਖ ਕਦੇ ਵੀ ਨਿੰਦਿਆ ਨਹੀਂ ਕਰਦਾ, ਕਦੇ ਵੀ ਦੂਜੇ ਦਾ ਕੰਮ ਨਹੀਂ ਵਿਗਾੜਦਾ, ਕਿਸੇ ਨਾਲ ਨਫ਼ਰਤ ਨਹੀਂ ਕਰਦਾ। ਜੇ ਤੂੰ ਨਿਰਾਈ ਈਰਖਾ ਤੇ ਕਲੇਸ਼ ਦਾ ਭਰਿਆ ਹੈ, ਦੂਜੇ ਵੱਲ ਤੱਕ ਕੇ ਸੜ ਜਾਂਦਾ ਹੈ ਤੇ ਗੁਰੂ ਨਾਨਕ ਦਾ ਤੂੰ ਸਿੱਖ ਨਹੀਂ ਹੈ। ਆਓ ਮਨ ਵਿਰਥੀਆਂ ਜੋੜੀਏ, ਟੀ ਸਰੀਜ ਕੰਪਨੀ ਸ੍ਰੀ ਗੁਲਸ਼ਨ ਕੁਮਾਰ ਜੀ, ਸ੍ਰੀ ਦਰਸ਼ਨ ਕੁਮਾਰ ਜੀ ਉਹਨਾਂ ਵੱਲੋਂ ਇਹ ਸੋਹਣਾ ਉਪਰਾਲਾ ਕੀਤਾ ਗਿਆ ਹੈ। ਗੁਰੂ ਮਹਾਰਾਜ ਬਖਸ਼ਿਸ਼ ਕਰਨ, ਸਰਬੱਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਜੋ ਆਪਾਂ ਨੂੰ ਇਸੇ ਤਰ੍ਹਾਂ ਕਲਯੁਗ ਦੇ ਘੋਰ ਸਮੇਂ ਵਿੱਚ ਗੁਰੂ ਨਾਨਕ ਦੇ ਚਰਨਾਂ ਨਾਲ ਜੋੜਨ ਦਾ ਉਪਰਾਲਾ ਕਰਦੇ ਰਹਿਣ।

ਹਰ ਚੈਨਲ ਤੇ ਸ਼ਲਪਾ ਪਿਆ ਸੀ। ਹਾਂ ਮੇਰੇ ਬੱਚੇ ਵੀ ਗਾਉਣ ਲੱਗ ਪਏ, ਈਵਨ ਮੇਰਾ ਦੋਤਰਾ ਛੋਟਾ ਜਿਹਾ ਉਹ ਵੀ ਗਾਵੇ। ਤਾਂ ਮੇਰਾ ਦਾਮਾਦ ਕਹਿਣ ਲੱਗਾ, ਪਾਪਾ ਜੀ ਕਿਤੇ ਉਹ ਸ਼ਬਦ ਫਿਰ ਸੁਣੀਏ ਨਾ। ਮੈਂ ਕਿਹਾ ਕਿਹੜਾ ਬੇਟਾ, ਉਹਨੇ ਪੰਜਾਬੀ ਨਾਲ ਵਿੱਚੋਂ ਕੋਈ ਇੰਗਲੈਂਡ ਦਾ ਜੰਮਿਆ ਬੱਚਾ ਉਹ ਕਹਿੰਦਾ ਜਿਹੜਾ ਤੁਸੀਂ ਨੈਣੀਆਂ ਦਾ ਸ਼ਬਦ ਕਰ ਦੇਣਾ। ਤਾਂ ਗੁਰੂ ਦੀ ਕਿਰਪਾ ਨਾਲ ਸਾਡੀ ਇਹ ਬੰਦਿਸ਼

ਪਨਾਹ ਵਿੱਚ ਆਇਆ ਹਾਂ, ਮੇਰੀ ਝੋਲੀ ਅੰਦਰ ਬੰਦਗੀ ਦੀ ਖੈਰ ਪਾ। ਆਖਿਰ ਐਸਾ ਕਿਉਂ? ਇਸ ਭੇਦ ਨੂੰ ਜੇ ਜਾਣਨਾ ਹੋਵੇ ਬਾਖੂਬੀ ਤੇ ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੁੱਛ ਕਰਨੀ ਪਵੇਗੀ, ਭਾਈ ਸਾਹਿਬ ਜੀ ਬਾਬਾ ਫਰੀਦ ਜੀ ਨੇ ਇਹ ਮੰਗ ਕਿਉਂ ਕੀਤੀ ਹੈ, ਅਸੀਂ ਕਿਉਂ ਐਸੀ ਮੰਗ ਕਰੀਏ ਅਸੀਂ ਵੀ, ਜਦਕਿ ਇਤਨਾ ਸੰਸਾਰ ਪਦਾਰਥਾਂ ਨਾਲ ਭਰਿਆ ਹੋਇਆ ਔਰ ਉਹਨਾਂ ਦੀ ਲੋੜ ਵੀ ਹੈ, ਉਹਨਾਂ ਤੋਂ ਬਗੈਰ ਅੱਜ ਜੀਵਨ ਚੱਲਣਾ ਵੀ ਬੜਾ ਮੁਸ਼ਕਲ ਹੈ। ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਜਵਾਬ ਦਿੱਤਾ ਇਸ ਗੱਲ ਦਾ, ਤਿੰਨ ਪੌੜੀਆਂ ਭਾਈ ਸਾਹਿਬ ਜੀ ਨੇ ਉਚਾਰਨ ਕੀਤੀਆਂ ਨੇ ਇਸ ਪ੍ਰਤੀ, ਤੇ ਧਰਤੀ ਨੂੰ ਸਵਾਲ ਕੀਤਾ ਕਿਉਂਕਿ ਬਾਬਾ ਜੀ ਨੇ ਇੱਕ ਪਵਿੱਤਰ ਬਚਨ ਜੋ ਬਾਬਾ ਫਰੀਦ ਜੀ ਨੇ ਆਖਿਆ ਹੈ, ਕਹਿਣ ਲੱਗੇ ਮੈਂ ਬੰਦਗੀ ਦੀ ਮੰਗ

ਸੰਸਾਰ ਦੇ ਅੰਦਰ ਆਪਣਾ ਪਿਆਰ ਭਾਵਨਾ ਤੇ ਵਿਖਾਉਂਦੇ ਹਨ, ਪਰ ਨਿਰੰਕਾਰ ਦੇ ਨਾਲ ਪਿਆਰ ਭਾਵਨਾ ਉਹਨਾਂ ਦੀ ਬਿਲਕੁਲ ਨਹੀਂ ਹੁੰਦੀ। ਇਸ ਕਰਕੇ ਬਾਬਾ ਜੀ ਆਖਣ ਲੱਗੇ, ਕਹਿਣ ਲੱਗੇ, ਮੈਂ ਉਹਨਾਂ ਲੋਕਾਂ ਵੱਲ ਵੇਖਦਾ ਹਾਂ ਜਿਹੜੇ ਸੰਸਾਰ ਅੰਦਰ

ਪਰ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਸਾਡੇ ਮਨ ਦੇ ਅੰਦਰ ਦੀ ਜਾਣਦਾ ਕਿ ਤੇਰੇ ਮਨ ਅੰਦਰ ਕੀ ਕਿਰਿਆ ਚੱਲ ਰਹੀ ਹੈ। ਇਸ ਕਰਕੇ ਸਤਿਗੁਰ ਨੇ ਆਖਿਆ, ਕਹਿਣ ਲੱਗੇ ਰੱਤੇ ਇਸ਼ਕ ਖੁਦਾ ਰੰਗ ਦੀਦਾਰ, ਜਿਨ੍ਹਾਂ ਨੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਉਹ ਮਨੁੱਖ ਹੀ ਸੱਚਾ ਗਿਣਿਆ ਜਾ ਸਕਦਾ ਜੋ ਦਿਲੋਂ ਵੀ ਮੁਹੱਬਤ ਕਰਦਾ, ਕੇਵਲ ਮੂੰਹ ਦੇ ਨਾਲ ਹੀ ਮਿੱਠੀਆਂ ਗੱਲਾਂ ਕਰਕੇ ਆਪਣਾ ਗੁਜ਼ਾਰਾ ਨਹੀਂ ਕਰ ਰਿਹਾ। ਇਸ ਕਰਕੇ ਆਖਣ ਲੱਗੇ, ਕਹਿਣ ਲੱਗੇ ਐਸੇ ਲੋਕਾਂ ਨੂੰ ਆਖਿਆ, ਉਹ ਆਖਦੇ ਰੱਤੇ ਇਸ਼ਕ ਖੁਦਾ ਰੰਗ ਦੀਦਾਰ ਕੇ, ਜਿਹੜੇ ਇਸ ਪ੍ਰਕਾਰ

0: ਕਿਤਨਾ ਕਿਤਨਾ ਲੋਹਾ, ਕਿਤਨਾ ਕਿਤਨਾ ਸੀਮਿੰਟ, ਕਿਤਨਾ ਕਿਤਨਾ ਉਹਨਾਂ ਦੇ ਉੱਤੇ ਇੱਟਾਂ ਪੱਥਰ ਅਤੇ ਹੋਰ ਪਦਾਰਥ ਲੱਗੇ ਹੋਏ ਹਨ ਤੇ ਇਤਨੇ ਇਤਨੇ ਵੱਡੇ ਪਹਾੜ ਭਾਰੇ ਕੋਟ ਗੜ੍ਹ ਬਣੇ ਹੋਏ ਹਨ, ਫਿਰ ਤੈਨੂੰ ਉਹਨਾਂ ਦਾ ਭਾਰਤ ਜ਼ਰੂਰ ਵਿਆਪਦਾ ਹੋਵੇਗਾ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਆਖਣ ਲੱਗੇ, ਕਹਿਣ ਲੱਗੇ, ਧਰਤੀ ਨੇ ਜਵਾਬ ਦਿੱਤਾ,
1: ਨਾ ਕਿਸ ਭਾਰੇ ਕੋਟ ਗੜ੍ਹ ਘਰ ਭਾਰਤ ਸੰਦੇ।
0: ਤੀਸਰਾ ਸਵਾਲ ਭਾਈ ਸਾਹਿਬ ਜੀ ਨੇ ਕੀਤਾ।

0: ਹਨ ਜਿਹੜੇ ਸੰਸਾਰ ਦੇ ਅੰਦਰ ਜਲ ਵਿੱਚ ਹਨ, ਥਲ ਵਿੱਚ ਹਨ, ਆਕਾਸ਼ ਵਿੱਚ ਹਨ, ਉਹਨਾਂ ਦਾ ਭਾਰ ਤੇ ਤੈਨੂੰ ਜ਼ਰੂਰ ਵਿਆਪਦਾ ਹੋਵੇਗਾ ਤੇ ਧਰਤੀ ਆਖਣ ਲੱਗੀ ਨਹੀਂ।
1: ਨਾ ਤਿਸ ਪਾਰੇ ਜੀ ਜੰਤ ਅਣਗਣਤ ਪਰੰਦੇ।
0: ਭਾਈ ਸਾਹਿਬ ਨੇ ਫੈਸਲੇ ਦੀ ਗੱਲ ਕਰਨੀ ਚਾਹੀ, ਧਰਤੀ ਨਾਲ ਆਖਣ ਲੱਗੇ, ਕਹਿਣ ਲੱਗੇ, ਤੈਨੂੰ ਕੁਝ ਵੀ ਭਾਰਾ ਨਹੀਂ ਲੱਗਦਾ, ਇਤਨਾ ਕੁਝ ਸੰਸਾਰ ਦੇ ਅੰਦਰ ਮੈਂ ਗਿਣ ਮਾਰਿਆ, ਭਲਾ ਕੋਈ ਐਸੀ ਵਸਤੂ ਵੀ ਆ ਜੋ ਤੈਨੂੰ ਭਾਰੀ ਲੱਗਦੀ ਹੋਵੇ ਜਾਂ ਤੈਨੂੰ ਭਾਰ ਵਿਆਪਦਾ ਹੋਵੇ। ਤੇ ਭਾਈ ਸਾਹਿਬ ਜੀ ਆਖਣ ਲੱਗੇ, ਕਹਿਣ ਲੱਗੇ, ਧਰਤੀ ਨੇ ਜਵਾਬ ਦਿੱਤਾ, ਕਹਿਣ ਲੱਗੀ, ਹਾਂ ਮੈਨੂੰ ਕਿਸੇ ਦਾ ਭਾਰ ਵਿਆਪਦਾ। ਤੇ ਭਾਈ ਸਾਹਿਬ ਜੀ ਕਹਿੰਦੇ, ਉਹ ਕਿਹੜੀ ਚੀਜ਼ ਹੈ ਜਿਹਦਾ ਤੈਨੂੰ ਭਾਰ ਵਿਆਪਦਾ?

ਜਿੰਨੀ ਨੇਕੀ ਸਾਡੇ ਨਾਲ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਕੀਤੀ ਹੈ, ਜੋ ਕੁਝ ਦਾਤਾ, ਜੋ ਵਸਤੂਆਂ, ਜੋ ਪਦਾਰਥ ਸਾਨੂੰ ਉਸਨੇ ਬਖਸ਼ਿਸ਼ ਕੀਤੇ ਹਨ, ਜੇ ਉਹਨਾਂ ਦਾ ਕਿਸੇ ਦਾ ਅਸੀਂ ਮੁੱਲ ਪਾਉਣਾ ਚਾਹੀਏ ਤਾਂ ਅਸੀਂ ਮੁੱਲ ਨਹੀਂ ਦੇ ਸਕਦੇ। ਇਸ ਕਰਕੇ ਉਹਨਾਂ ਦਾ ਕੀਤਾ ਹੋਇਆ ਇਹ ਪਰ ਉਪਕਾਰ ਜੇ ਅਸੀਂ ਭੁੱਲ ਜਾਈਏ ਤੇ ਸਤਿਗੁਰ ਪਾਤਸ਼ਾਹ ਜੀ ਆਖਣ ਲੱਗੇ, ਕਹਿਣ ਲੱਗੇ, ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਅਸੀਂ ਦੇਣਦਾਰ ਹਾਂ ਅਤੇ ਅਕਿਰਤ ਗਣ ਹਾਂ। ਤੇ ਇਸ ਕਰਕੇ ਉਹ ਅਕਿਰਤ ਗਣ ਕਿਤਨਾ ਕੁ ਮਾੜਾ ਹੈ, ਕਿਤਨਾ ਕੁ ਬੁਰਾ ਹੈ, ਕਿਤਨਾ ਕੁ ਮੰਦਾ ਹੈ, ਉਸ ਦੀ ਉਦਾਹਰਣ ਇੱਕ ਦਿੱਤੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ।

ਧਰਤੀ ਨੂੰ ਕਿਵੇਂ ਬਿਠਾਇਆ, ਕਿਵੇਂ ਖੁਸ਼ ਕੀਤੇ, ਮੈਨੂੰ ਉਹ ਗੁਣ ਦੱਸ। ਮਾਨੋ ਮਨੁੱਖ ਕਿਸੇ ਭਗਤ ਤੋਂ ਪੁੱਛ ਰਿਹਾ, ਗੁਰੂ ਕੋਲੋਂ ਪੁੱਛ ਰਿਹਾ, ਦਾਤਾ ਤੂੰ ਰੱਬ ਨੂੰ ਕਿਵੇਂ ਰਿਝਾਇਆ। ਸਵਾਲ ਕਰਦੇ ਨੇ, ਫਿਰ ਅੱਗੋਂ ਜਵਾਬ ਆਉਂਦਾ, ਮੈਂ ਕੀ ਗੁਣ ਧਾਰਨ ਕੀਤੇ। ਪਾਤਸ਼ਾਹ ਆਖਦੇ,

ਖੱਟਾ ਸੁਣ ਹੈ ਮਿੱਠਾ ਬੋਲਣਾ। ਜੋ ਮਨੁੱਖ ਫਿੱਕਾ ਬੋਲਦਾ, ਰੱਬ ਬੋਲਦਾ, ਅਜਾਈ ਬੋਲਦਾ, ਕੌੜਾ ਬੋਲਦਾ, ਬਾਦਸ਼ਾਹ ਆਖਦੇ ਨੇ ਅੱਗੇ ਉਹਦੇ ਲਈ ਜੁੱਤੀਆਂ ਤਿਆਰ ਨੇ। ਪਾਤਸ਼ਾਹ ਗੁਰੂ ਨਾਨਕ ਦੇਵ ਜੀ ਆਖਦੇ ਉਸ ਮਨੁੱਖ ਦੇ ਸਿਰ ਤੇ ਵੱਜਣਗੇ। ਕਦੀ ਗਲਤ ਨਾ ਬੋਲੋ, ਕਦੀ ਕੌੜਾ ਨਾ ਬੋਲੋ, ਹੋ ਸਕੇ ਤੁਹਾਡੇ ਨਾਲ ਕੋਈ ਕੌੜਾ ਬੋਲੇ ਤਾਂ ਵੀ ਤੁਸੀਂ ਮਿੱਠਾ ਬੋਲੋ। ਪਾਤਸ਼ਾਹ ਆਖਦੇ ਦੂਜੀ ਗੱਲ ਹੈ,

ਸ਼ਬਦ ਸ਼ਰਨ ਕਰਾਰੇ ਹਨ। ਪੰਥ ਦੇ ਮਹਾਨ ਕੀਰਤਨੀਏ ਸੰਤ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ ਪਾਵਨ ਸ਼ਬਦ ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਆਓ ਬੜੇ ਪ੍ਰੇਮ ਅਤੇ ਸ਼ਰਧਾ ਨਾਲ

ਪ੍ਰਗਟਿਆ ਸਤ ਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਉਸ ਵੇਲੇ ਪਾਪਾਂ ਦੀ ਧੁੰਦ ਮਿੱਟ ਗਈ, ਸੰਸਾਰ ਤੇ ਪਾਪਾਂ ਦੀ ਧੁੰਦ ਛਾਈ ਹੋਈ ਸੀ। ਕੋਈ ਕਰਮ ਕਾਂਡਾਂ ਵਿੱਚ ਪਿਆ, ਕੋਈ ਜੋਗੀਆਂ ਦੇ ਪਿੱਛੇ ਪਿਆ, ਕੋਈ ਸਿੱਧਾਂ ਦੇ ਮਗਰ ਲੱਗਿਆ ਹੈ। ਪਰਮੇਸ਼ਵਰ ਦਾ ਨਾਮ ਸਾਰਿਆਂ ਨੂੰ ਵਿਸਰ ਗਿਆ ਸੀ। ਪਾਪ ਵਿੱਚ ਰੁੱਝਿਆ ਹੋਇਆ ਸੰਸਾਰ ਤੇ ਜਦੋਂ ਆਪਣੇ ਬਣਾਏ ਹੋਏ ਸੰਸਾਰ ਦੀ ਇਹ ਹਾਲਤ ਵੇਖੀ ਨਿਰੰਕਾਰ ਨੇ ਕਿ ਮੇਰੀ ਬਣਾਈ ਹੋਈ ਸ੍ਰਿਸ਼ਟੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਦਵੈਸ਼ ਦੀ ਅੱਗ ਵਿੱਚ ਜਲ ਰਹੀ ਹੈ, ਤਾਂ ਨਿਰੰਕਾਰ ਨੇ ਗੁਰੂ ਨਾਨਕ ਦਾ ਰੂਪ ਬਣਾਇਆ। ਗੁਰੂ ਨਾਨਕ ਦਾ ਰੂਪ

ਕਿੱਥੇ ਪ੍ਰਗਟਿਆ ਗੁਰੂ ਨਾਨਕ ਆਖਿਆ ਗੁਰੂ ਨਾਨਕ ਪ੍ਰਗਟਿਆ ਰਾਏ ਪੋਏ ਦੀ ਤਲਵੰਡੀ ਵਿੱਚ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਆ ਰਾਏ ਪੋਏ ਦੀ ਤਲਵੰਡੀ ਵਿੱਚ ਨਿਰੰਕਾਰ ਨੇ ਮਹਿਤਾ ਕਾਲੂ ਦੇ ਘਰ ਮਾਤਾ ਤ੍ਰਿਪਤਾ ਦੀ ਕੁੱਖ ਚੋਂ ਜਦੋਂ ਜਨਮ ਲਿਆ ਦੌਲਤਾਂ ਦਾਈ ਨੇ ਵੇਖਿਆ ਕਿ ਜਿਸ ਕੋਠੜੀ ਵਿੱਚ ਆ ਬਾਲਕ ਜਨਮੇ ਹੈ ਉਹ ਸਾਰੀ ਕੋਠੜੀ ਪ੍ਰਕਾਸ਼ਮਾਨ ਹੋ ਗਈ ਹੈ ਔਰ ਜਿਵੇਂ ਹਜ਼ਾਰਾਂ ਨਹੀਂ ਲੱਖਾਂ ਨਹੀਂ ਕਰੋੜਾਂ ਜੈ ਜੈਕਾਰ ਦੀਆਂ ਆਵਾਜ਼ਾਂ ਆ ਰਹੀਆਂ ਹਨ ਔਰ ਇੱਕ ਐਸੀ ਮਹਿਕ ਉਸ ਕੋਠੜੀ ਵਿੱਚ ਪ੍ਰਕਾਸ਼ ਉਸ ਕੋਠੜੀ ਵਿੱਚ ਜਿਸ ਵੇਲੇ ਇਹ ਬਾਲਕ ਨੇ ਜਨਮ ਲਿਆ ਆ ਜਨਮ ਲੈਂਦਿਆਂ ਹੀ ਆ ਬਾਲਕ ਮੁਸਕਰਾਇਆ ਹੈਰਾਨ ਰਹਿ ਗਈ ਦੌਲਤਾਂ ਦਾਈ ਮੇਰੇ ਹੱਥਾਂ ਵਿੱਚ ਅਨੇਕ ਬਾਲਕ ਪੈਦਾ ਹੋਏ ਲੇਕਿਨ ਇਹ ਤਾਂ ਕੋਈ ਅਨੋਖਾ ਹੀ ਬਾਲਕ ਹੈ ਦਰਸ਼ਨ ਪਾ ਕੇ ਦੌਲਤਾਂ ਦਾਈ ਧੰਨ ਹੋ ਗਈ ਸਤਿ ਸ੍ਰੀ ਬੋਲੋ ਸ੍ਰੀ ਵਧਾਈ ਦਿੱਤੀ ਬਾਹਰ ਆਈ ਕੋਠੜੀ ਵਿੱਚੋਂ ਵਧਾਈ ਦਿੱਤੀ ਮਹਿਤਾ ਜੀ ਵਧਾਇਓ ਤੁਹਾਡੇ ਘਰ ਤਾਂ ਕੋਈ ਅਨੋਖਾ ਹੀ ਬਾਲਕ

ਤੇ ਜੋ ਕੁਛ ਉਹਨਾਂ ਦੇ ਪਾਸ ਉਸ ਵੇਲੇ ਹੁੰਦਾ ਸੀ, ਜੇ ਕੋਈ ਲੋੜਵੰਦ ਆ ਗਿਆ ਤਾਂ ਗੁਰੂ ਨਾਨਕ ਉਸ ਲੋੜਵੰਦ ਨੂੰ ਜੋ ਕੁਛ ਵਸਤ ਪੈਸੇ ਕੋਲ ਹੁੰਦੇ ਸਨ ਬੋਝੇ ਚੋਂ ਕੱਢ ਕੇ ਦੇ ਦਿੰਦੇ ਸਨ, ਕਿਉਂਕਿ ਪਰਉਪਕਾਰੀ ਸੁਭਾਅ ਸੀ ਆਪ।

ਸਾਹਿਬ ਦੀ ਅੰਗੂਠੀ ਪਾ ਕੇ ਜਦੋਂ ਖੇਡਣ ਵਾਸਤੇ ਬਾਹਰ ਗਏ ਤੇ ਖੇਲ ਕੇ ਜਦੋਂ ਘਰ ਵਾਪਸ ਆਏ ਤੇ ਹੱਥ ਵਿੱਚ ਮੁੰਦਰੀ ਕੋਈ ਨਹੀਂ ਸੀ ਅੰਗੂਠੀ।

ਮਾਂ ਨੂੰ ਕਹਿਣ ਲੱਗੇ, ਮਾਂ ਜਦੋਂ ਮੈਂ ਖੇਡ ਰਿਹਾ ਸਾਂ ਤੇ ਕੋਈ ਲੋੜਵੰਦ ਮੇਰੇ ਕੋਲ ਆ ਗਿਆ ਤੇ ਮੈਂ ਮੁੰਦਰੀ ਉਤਾਰ ਕੇ ਉਸ ਨੂੰ ਦੇ ਦਿੱਤੀ, ਆਖਿਆ ਤੂੰ ਆਪਣੀ ਜ਼ਰੂਰਤ ਪੂਰੀ ਕਰ ਲੈ। ਸਾਧ ਸੰਗਤ ਬੋਲੋ ਸ੍ਰੀ। ਐਸਾ ਪਰੋਪਕਾਰੀ ਸੁਭਾਅ ਬਚਪਨ ਤੋਂ ਹੀ, ਆ ਸੰਸਾਰ ਤੇ ਪਰੋਪਕਾਰ ਜੋ ਕਰਨ ਆਏ ਸਨ, ਹੁਣ ਨਹੀਂ ਰਿਹਾ ਗਿਆ। ਮਾਤਾ ਤ੍ਰਿਪਤਾ ਕੋਲ ਜਾ ਕੇ ਪਿਤਾ ਕਾਲੂ ਜੀ ਨੂੰ ਆਖਿਆ, ਵੇਖੋ ਸੋਨੇ ਦੀ ਮੁੰਦਰੀ ਵੀ ਬਾਹਰ ਦੇ ਆਏ। ਮੈਂ ਤਾਂ ਕਾਲੂ ਜੀ ਕਹਿਣ ਲੱਗੇ, ਇਹ ਜੋ ਕੁਛ ਮਿਲਦਾ ਹੈ ਘਰੋਂ ਬਾਹਰ ਵੰਡ ਆਉਂਦਾ। ਆਖਿਆ ਅੱਛਾ ਇਹਨੂੰ ਕਿਸੇ ਕੰਮ ਕਾਰੇ ਲਾਈਏ। ਨਾਨਕ ਆ ਘਰ ਦੀਆਂ ਗਾਈਆਂ ਮੱਝੀਆਂ ਲੈ ਜਾ ਤੇ ਬਾਹਰ ਖੇਤਾਂ

ਨਾਨਕ ਸੱਚੇ ਪਾਤਸ਼ਾਹ ਜਦੋਂ ਲਾਈਆਂ ਮੱਝੀਆਂ ਲੈ ਕੇ ਪਹੁੰਚੇ, ਆਪ ਇਕਾਂਤ ਵਿੱਚ ਇੱਕ ਬ੍ਰਿਖ ਦੇ ਥੱਲੇ ਬੈਠ ਗਏ ਤੇ ਉਹ ਜਿਹੜੀਆਂ ਗਾਈਆਂ ਮੱਝੀਆਂ ਸਨ ਉਹ ਇੱਕ ਖੇਤ ਵਿੱਚ ਵੜ ਗਈਆਂ ਔਰ ਜਾ ਕੇ ਸਾਰੀ ਖੇਤੀ ਨੂੰ ਖਾ ਲਿਆ ਔਰ ਕੁਝ ਪੈਰਾਂ ਥੱਲੇ ਖਰਾਬ ਕਰ ਦਿੱਤਾ। ਸਾਹਿਬ ਜੀ ਅਡੋਲ ਸਮਾਧੀ ਵਿੱਚ ਬੈਠੇ, ਜਦੋਂ ਖੇਤ ਦਾ ਮਾਲਕ ਆਇਆ ਕੀ ਵੇਖਿਆ, ਇੱਕ ਬਾਲਕ ਬੈਠਾ ਸਮਾਧ ਧਾਰ ਕੇ ਤੇ ਗਾਈਆਂ ਮੱਝੀਆਂ ਸਾਰੇ ਖੇਤ ਵਿੱਚ

ਦੇਂਗਾ ਤਾਂ ਤੈਨੂੰ ਰਾਏ ਬੁਲਾਰ ਕੋਲ ਲੈ ਚੱਲਾਂਗਾ। ਗੁਰੂ ਨਾਨਕ ਦੀ ਬਾਂਹ ਪਕੜ ਕੇ ਖੇਤ ਦਾ ਮਾਲਕ ਜਦੋਂ ਰਾਏ ਬੁਲਾਰ ਦੇ ਕੋਲ ਪਹੁੰਚਿਆ, ਆਖਿਆ, ਰਾਏ ਜੀ, ਇਸ ਬਾਲਕ ਦੀ ਗਾਈਆਂ ਮੱਝੀਆਂ ਨੇ ਮੇਰੇ ਸਾਰੇ ਖਲਿਆਨ ਖਰਾਬ ਕਰ ਦਿੱਤੇ, ਸਾਰੀ ਖੇਤੀ ਉਜਾੜ ਦਿੱਤੀ। ਹੁਣ ਮੇਰੇ ਗਰੀਬ ਦਾ ਹਰਜਾਨਾ ਕੌਣ ਭਰੇਗਾ? ਰਾਏ ਜੀ ਨੇ ਪਛਾਣ ਲਿਆ, ਇਹ ਤਾਂ ਮਹਿਤਾ ਕਾਲੂ

ਮੈਨੂੰ ਨਹੀਂ ਪਤਾ, ਮੈਂ ਤਾਂ ਕਾਲੂ ਨੂੰ ਸੱਦਿਆ। ਮੈਂ ਤਾਂ ਜੀ ਜਦੋਂ ਆਏ, ਰਾਏ ਨੇ ਆਖਿਆ ਵੇਖ ਬਈ ਤੇਰੇ ਪੁੱਤਰ ਨਾਨਕ ਨੇ ਗਾਈਆਂ ਮੱਝੀਆਂ ਆ ਦੂਜੇ ਦੇ ਖੇਤ ਵਿੱਚ ਛੱਡ ਕੇ ਸਾਰਾ ਖਲਿਆਨ ਖੇਤ ਖਰਾਬ ਕਰ ਦਿੱਤਾ। ਇਹਦਾ ਹਰਜਾਨਾ ਭਰ ਬਈ, ਤੇਰਾ ਪੁੱਤਰ ਹੈ ਨਾ ਨਾਨਕ। ਮੈਂ ਤਾਂ ਕਾਲੂ ਕਹਿਣ ਲੱਗਾ, ਇਹ ਤਾਂ ਹੈ ਹੀ ਨਿਖੱਟੂ, ਕੋਈ ਕੰਮ ਕਾਰ ਨਹੀਂ ਕਰਦਾ, ਵਿਹਲੇ ਬੈਠਾ ਰਹਿੰਦਾ। ਇੱਕ ਕੰਮ ਇਸ ਨੂੰ ਕਰਨ ਵਾਸਤੇ ਭੇਜਿਆ ਸੀ, ਉਹ ਵੀ ਉਜਾੜ ਕੇ ਆ ਗਿਆ। ਕਿਉਂ ਨਾਨਕ, ਕਿਵੇਂ ਕਿਉਂ ਕੀਤਾ? ਮੈਂ ਤਾਂ ਕਾਲੂ ਨੇ ਜਦੋਂ ਪੁੱਛਿਆ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਬਾਲ ਅਵਸਥਾ ਵਿੱਚ ਕਹਿਣ ਲੱਗੇ, ਪਿਤਾ ਜੀ ਇਹਦੇ ਖੇਤ ਨੂੰ ਤਾਂ ਕੁਛ ਹੋਇਆ ਹੀ ਨਹੀਂ, ਇਹ ਇਵੇਂ ਆ ਕੇ ਇੱਥੇ ਸ਼ਿਕਾਇਤ ਕਰਨ ਆ ਗਿਆ। ਇਹਦੀ ਖੇਤੀ ਨੂੰ ਕੁਝ ਨਹੀਂ ਹੋਇਆ, ਇਹਦੀ ਖੇਤੀ ਤਾਂ ਉਸੇ ਤਰ੍ਹਾਂ ਲਹਿਲਾ ਰਹੀ ਹੈ। ਸਤਸੰਗਤ ਬੋਲੋ ਸ੍ਰੀ ਹਰੀ ਭਰੀ ਹੈ। ਉਹ ਕਹਿੰਦੇ ਨਹੀਂ, ਮੈਂ ਆਪਣੀ ਅੱਖਾਂ ਨਾਲ ਵੇਖ ਕੇ ਆਇਆ, ਚਲੋ ਮੇਰੇ ਨਾਲ। ਸਾਰੇ ਜਦੋਂ ਇਕੱਠੇ ਹੋ ਕੇ ਉੱਥੇ ਪਹੁੰਚੇ, ਪਿਆਰੀ ਸਤਸੰਗ ਜੀ, ਗੁਰੂ ਨਾਨਕ ਦੀ ਐਸੀ ਕਰਨੀ, ਐਸੀ ਵਡਿਆਈ ਵਰਤੀ, ਉਹ ਜਿਹੜੀ ਖੇਤੀ ਸਾਰੀ ਉਜੜ ਗਈ ਸੀ, ਉਹ ਖੇਤੀ ਸਾਰੀ ਦੁਬਾਰਾ ਲੈ ਲਹਾ ਰਹੀ ਹੈ। ਕੋਈ ਕਹਿੰਦਾ ਨਹੀਂ ਕਿ ਇੱਥੇ ਗਾਈਆਂ ਮੱਝੀਆਂ ਆਈਆਂ ਵੀ ਕੋਈ ਨਹੀਂ। ਉਹਨੇ ਕਿਹਾ ਮੈਂ

ਹੁਣ ਤੂੰ ਵੀਰ ਨੂੰ ਨਾਲ ਲੈ ਕੇ ਸੁਲਤਾਨਪੁਰ ਚਲੀ ਜਾ। ਇੱਥੇ ਕੋਈ ਕੰਮ ਕਾਰ ਨਹੀਂ ਕਰਦਾ, ਵਿਹਲਾ ਬੈਠਾ ਰਹਿੰਦਾ, ਕੋਈ ਨਾ ਕੋਈ ਨਵਾਂ ਕੌਤਕ ਕਰਦਾ ਹੀ ਰਹਿੰਦਾ। ਤੂੰ ਇਹਨੂੰ ਲੈ ਕੇ ਸੁਲਤਾਨਪੁਰ ਚਲੀ ਜਾ। ਬੇਬੇ ਨਾਨਕੀ ਗੁਰੂ ਨਾਨਕ ਨੂੰ ਸੁਲਤਾਨਪੁਰ ਲੈ ਆਈ ਔਰ ਭਾਈਆ ਜੈ ਰਾਮ ਜੀ ਨੇ

ਦਾ ਗੁਰੂ ਨਾਨਕ ਨੇ ਗਿਣਿਆ ਤੇ ਜਦੋਂ 13 ਆਖਿਆ ਤੇ ਫਿਰ ਜਿਹੜਾ ਆਉਂਦਾ ਗਿਆ ਉਹਦੀ ਝੋਲੀ ਭਰੀ ਗਈ ਤੇ ਕਹਿੰਦੇ ਗਏ 13 13 13 ਸਤਸੰਗ ਬੋਲੋ ਸ੍ਰੀ 13 ਹੀ 13 ਕਰਕੇ ਝੋਲੀਆਂ ਭਰ ਰਹੇ ਬਾਲਾ ਲਿਆ ਲਿਆ ਕੇ ਵਸਤੂਆਂ ਦੇਈ ਜਾਂਦਾ।

ਜਾ ਕੇ ਗੁਰੂ ਨਾਨਕ ਕੋਲੋਂ ਹਿਸਾਬ ਲੈ। ਦੌਲਤ ਖਾਨ ਜਦੋਂ ਆਇਆ ਕਹਿਣ ਲੱਗਾ, ਗੁਰੂ ਨਾਨਕ ਮੈਂ ਤੇਰੇ ਨਾਲ ਹਿਸਾਬ ਕਰਨਾ, ਕਿਤਨੇ ਦਿਨ ਹੋ ਗਏ ਤੈਨੂੰ ਕੰਮ ਕਰਦਿਆਂ, ਪਹਿਲੇ ਹਿਸਾਬ ਲਾ ਲਈਏ ਕਿ ਕੀ ਨਫਾ ਹੋਇਆ ਕੀ ਨੁਕਸਾਨ ਹੋਇਆ, ਤੇ ਅੱਗੇ ਫਿਰ ਕੰਮ ਚਲਾਵਾਂਗੇ। ਸਾਹਿਬ ਜੀ ਕਹਿਣ ਲੱਗੇ, ਬੇਸ਼ੱਕ ਹਿਸਾਬ ਕਰ ਲਓ ਬਈ, ਕਰ ਲਓ ਹਿਸਾਬ। ਤੇ ਜਦੋਂ ਸਾਰਾ ਹਿਸਾਬ ਹੋਇਆ, ਇਤਿਹਾਸ ਵਿੱਚ ਲਿਖਿਆ ਕਿ ਦੌਲਤ ਖਾਨ ਜਦੋਂ ਸਾਰਾ ਮਾਲ ਅੰਦਰੋਂ ਗਿਣਿਆ ਤੋਲਿਆ ਤੇ ਕੀ ਹਿਸਾਬ ਵਿੱਚ ਲਿਖ ਲਿਆ, ਹਿਸਾਬ ਕੀਤਾ ਤੇ 735 ਰੁਪਏ ਗੁਰੂ ਨਾਨਕ ਦੇ ਵੱਧ ਨਿਕਲ ਗਏ। ਦੌਲਤ ਖਾਨ ਬੜਾ ਹੈਰਾਨ ਹੋਇਆ, ਕਹਿਣ ਲੱਗਾ, ਮੈਂ ਸੁਣਿਆ ਕਿ ਤੂੰ ਸਾਰਿਆਂ ਨੂੰ ਰੱਬ ਦੇ ਨਾਂ ਤੇ ਦੇਈ ਜਾਂਦਾ ਤੇ ਫਿਰ ਤੇਰੇ ਕੋਲ ਇਹ ਪੈਸਾ ਨਫੇ ਵਿੱਚ ਕਿੱਥੋਂ ਨਿਕਲ ਆਇਆ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ, ਦੌਲਤ ਖਾਨ ਜੋ ਰੱਬ ਦੇ ਰਸਤੇ ਤੇ ਖਰਚ

ਸਤਿਕਾਰ ਦੀ ਜੋਤ ਦੇ ਅੱਗੇ ਜਦੋਂ ਜਾ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਖੜੋਤੇ ਤੇ ਨਮਸਕਾਰ ਕੀਤਾ, ਉਸ ਜੋਤ ਨੂੰ ਮੱਥਾ ਟੇਕਿਆ, ਆਵਾਜ਼ ਆਈ, ਆ ਨਾਨਕ ਮੈਂ ਤੈਨੂੰ ਸੰਸਾਰ ਤੇ ਹੱਟੀਆਂ ਕਰਨ ਵਾਸਤੇ ਤਾਂ ਨਹੀਂ ਭੇਜਿਆ, ਮੈਂ ਤਾਂ ਤੈਨੂੰ ਸੰਸਾਰ ਵਿੱਚ ਭੇਜਿਆ, ਜਗਤ ਜਲੰਦਾ ਜਲ ਰਿਹਾ, ਉਹਨਾਂ ਨੂੰ ਜਾ ਕੇ ਠਾਰਨਾ ਹੈ ਤੂੰ।

ਮੈਂ ਸੰਸਾਰ ਨੂੰ ਕੀ ਜਪਾਵਾਂ। ਆਵਾਜ਼ ਆਈ ਉਸ ਜੋਤ ਵਿੱਚੋਂ, ਨਾਨਕ ਤੂੰ ਸੰਸਾਰ ਨੂੰ ਜਪਾਉਣਾ ਹੈ, ਜਗਤ ਜਲੰਦੇ ਨੂੰ ਠਾਰਨਾ ਹੈ।

ਸਤਿਕਾਰ ਜੋ ਉਪਦੇਸ਼ ਆਪਨੇ ਮੈਨੂੰ ਦਿੱਤਾ ਹੈ ਨਾ ਉਹ ਮੈਂ ਜਪ ਰਿਹਾ ਹਾਂ। ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਉਸੀ ਵੀ ਸੱਚ। ਹੇ ਨਿਰੰਕਾਰ ਤੂੰ ਆਦ ਵਿੱਚ ਵੀ ਸੱਚ ਸੀ ਜੁਗਾਦ ਵਿੱਚ ਵੀ ਸੱਚ ਸੀ ਹੁਣ ਵੀ ਸੱਚ ਹੈ ਤੇ ਸਦਾ।

ਬੇਬੇ ਨਾਨਕੀ ਦੇ ਕੋਲ ਆਇਆ ਤੇ ਕਹਿਣ ਲੱਗਾ, ਨਾਨਕੀ ਤੇਰਾ ਵੀਰ ਵੇਈ ਵਿੱਚ ਡੁੱਬ ਗਈ। ਬੇਬੇ ਨਾਨਕੀ ਪ੍ਰਤੀਤ ਵਾਲੀ ਸੀ, ਭਰੋਸੇ ਵਾਲੀ ਸੀ, ਕਹਿਣ ਲੱਗੀ ਕਿਵੇਂ ਨਾ ਆਖੋ, ਮੇਰਾ ਨਾਨਕ ਸੰਸਾਰ ਵਿੱਚ ਡੁੱਬਣ ਵਾਸਤੇ ਨਹੀਂ ਆਇਆ, ਉਹ ਤਾਂ ਕਈਆਂ ਨੂੰ ਤਾਰਨ ਵਾਸਤੇ ਆਇਆ ਹੈ। ਨਾਨਕ ਕਦੇ ਡੁੱਬ ਨਹੀਂ ਸਕਦਾ, ਉਹਦਾ ਜ਼ਰੂਰ ਕੋਈ ਕੌਤਕ ਹੋਵੇਗਾ, ਕੰਮ ਹੋਵੇਗਾ, ਕਿਸੇ ਕੰਮ ਨੂੰ ਗਿਆ ਹੋਵੇਗਾ, ਉਹ ਜ਼ਰੂਰ ਆਵੇਗਾ। ਔਰ ਸਮਾਂ ਪਾ ਕੇ ਜਦੋਂ ਨਿਰੰਕਾਰ ਦੇ ਕੋਲੋਂ ਉਪਦੇਸ਼ ਲੈ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਵੇਈ ਵਿੱਚੋਂ ਨਿਕਲੇ, ਇੱਥੇ ਸਾਰੇ ਉਦਾਸ ਬੈਠੇ ਹਨ ਕਿ ਗੁਰੂ ਨਾਨਕ ਵੇਈ ਵਿੱਚ ਡੁੱਬ ਗਿਆ। ਲੇਕਿਨ ਬੇਬੇ ਨਾਨਕੀ ਨੂੰ ਪਤਾ ਹੈ ਮੇਰਾ ਵੀਰ ਸੰਸਾਰ ਨੂੰ ਤਾਰਨ ਵਾਲਾ ਹੈ, ਉਹ ਕਦੇ ਡੁੱਬ ਨਹੀਂ ਸਕਦਾ। ਤਾਂ ਹੀ ਸਾਰੇ ਉਦਾਸ ਬੈਠੇ ਤੇ ਬੂਹਾ ਖੜਕਿਆ, ਆਵਾਜ਼ ਆਈ ਬੇਬੇ ਕਰਤਾਰ ਚਿਤ ਆਵੇ, ਉੱਠੀ ਵੱਜੀ ਬੇਬੇ ਨਾਨਕੀ, ਮੇਰਾ ਵੀਰ ਆ ਗਿਆ। ਜਾਂ ਬੂਹਾ ਖੋਲਿਆ।

ਉਤਾਰਦੇ ਹੋਏ ਹਰਿਦੁਆਰ ਜਾ ਪਹੁੰਚੇ। ਹਰਿਦੁਆਰ ਦੀ ਜਦੋਂ ਪਵਿੱਤਰ ਧਰਤੀ ਤੇ ਪਹੁੰਚੇ ਤੇ ਕੀ ਵੇਖਿਆ, ਉੱਥੇ ਦੇ ਲੋਕ ਕਰਮ ਕਾਂਡਾਂ ਵਿੱਚ ਪਏ ਹੋਏ। ਇੱਕ ਪੰਡਿਤ ਸੂਰਜ ਵੱਲ ਮੂੰਹ ਕਰਕੇ ਤੇ ਗੰਗਾ ਜਲ ਪਾਈ ਜਾਂਦਾ, ਤਾਂ ਸਾਹਿਬ ਜੀ ਨੇ ਵੀ ਗੰਗਾ ਵਿੱਚੋਂ ਇੱਕ ਲੋਟਾ ਲਿਆ ਤੇ ਆਖਿਆ, ਪੰਡਿਤ ਜੀ ਆ ਕੀ ਕਰ ਰਹੇ ਹੋ? ਪੰਡਿਤ ਕਹਿੰਦਾ, ਜੀ ਮੈਂ ਸੂਰਜ ਦੇਵਤਾ ਨੂੰ ਜਲ ਦੇ ਰਿਹਾ। ਸਾਹਿਬ ਜੀ ਕਹਿਣ ਲੱਗੇ, ਅੱਛਾ ਆ ਪੂਰਬ ਵੱਲ ਕਰਕੇ ਪੰਡਿਤ ਜਲ ਦੇ ਰਿਹਾ ਸੂਰਜ ਨੂੰ, ਤੇ ਗੁਰੂ ਨਾਨਕ ਨੇ ਪੱਛਮ ਵੱਲ ਮੂੰਹ ਕਰ ਲਿਆ ਤੇ ਲੋਟੇ ਦੇ ਨਾਲ ਜਲ ਪਾਉਣਾ ਸ਼ੁਰੂ ਕਰ ਦਿੱਤਾ। ਸਤਿਗੁਰ ਬੋਲੋ ਸ੍ਰੀ। ਪੰਡਿਤ ਕਹਿਣ ਲੱਗਾ, ਸੂਰਜ ਇਸ ਪਾਸੇ ਹੈ।

ਦੇ ਖੇਤ ਹਨ ਕਰਤਾਰਪੁਰ ਵਿੱਚ, ਮੈਂ ਉਹਨਾਂ ਨੂੰ ਪਾਣੀ ਪਾ ਰਿਹਾ ਖੇਤੀ ਨੂੰ। ਪੰਡਿਤ ਕਹਿਣ ਲੱਗਾ ਕਿਤਨੀ ਕੁ ਦੂਰ ਹੈ? ਆਖਿਆ ਕੋਈ 400-500 ਮੀਲ ਹੋਣਾ ਇੱਥੋਂ। ਆਖਿਆ ਤੁਹਾਡਾ ਇੱਕ ਲੋਟਾ ਪਾਇਆ ਪਾਣੀ ਉਹ ਖੇਤਾਂ ਤੱਕ ਪਹੁੰਚ ਜਾਵੇਗਾ। ਸਾਹਿਬ ਜੀ ਕਹਿਣ ਲੱਗੇ, ਜੇ ਤੇਰਾ ਪਾਣੀ ਸੂਰਜ ਤੱਕ ਪਹੁੰਚ ਸਕਦਾ ਤਾਂ ਕਿਆ ਸਾਡਾ ਪਾਣੀ ਕਰਤਾਰਪੁਰ ਖੇਤੀ ਤੱਕ ਨਹੀਂ ਪਹੁੰਚ ਸਕਦਾ? ਪੰਡਿਤ ਜੀ, ਕਰਮ ਕਾਂਡਾਂ ਵਿੱਚ ਕੁਝ ਨਹੀਂ ਜੇ ਪਿਆ, ਜੇ ਪਰਮੇਸ਼ਵਰ ਦਾ ਨਾਮ ਨਹੀਂ ਜਪੋਗੇ ਔਰ ਕਰਮ ਕਾਂਡਾਂ ਵਿੱਚ ਪਾਓਗੇ ਤਾਂ ਇਹਨਾਂ ਕਰਮਾਂ ਕਾਂਡਾਂ ਨੇ ਤੁਹਾਡਾ ਉਧਾਰ ਨਹੀਂ ਕਰਨਾ। ਉਧਾਰ ਤਾਂ ਪ੍ਰਭੂ ਦੇ ਨਾਮ ਨੇ ਕਰਨਾ। ਸਤਿ ਸ੍ਰੀ ਬੋਲੋ ਸ੍ਰੀ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ, ਪੂਰਨ ਬ੍ਰਹਮ ਗਿਆਨੀ, ਆਪ ਕਿਆ ਕਰਦੇ ਸਨ ਭਾਈ? ਆ ਦੁਨੀਆਂ ਦੇ ਜਿਤਨੇ ਕਰਮ ਕਾਂਡ ਜਪ ਤਪ ਹਨ ਨਾ, ਇਹ ਸਾਰੀਆਂ ਸਿਫਰਾਂ ਹਨ, ਸਿਫਰਾਂ ਇਹ ਸਾਰੇ ਜ਼ੀਰੋ ਹਨ। ਔਰ ਬੇਸ਼ੱਕ ਇੱਕ ਕਾਗਜ਼ ਉੱਤੇ ਜਿਤਨੇ ਮਰਜ਼ੀ ਜ਼ੀਰੋ ਪਾ ਦੇ, ਉਹਨਾਂ ਦੀ ਕੋਈ ਵੀ ਮੁੱਲ ਨਹੀਂ ਹੈ ਜਦ ਤੱਕ ਉਹਨਾਂ ਦੇ ਅੱਗੇ ਏਕਾ ਨਾ ਪਵੇ। ਜੇ ਇੱਕ ਪਾਵੇਂਗਾ, ਏਕਾ ਲਿਖੇਗਾ ਔਰ ਉਸ ਤੋਂ ਬਾਅਦ ਜ਼ੀਰੋ ਪਾਵੇਂਗਾ ਤੇ 10 ਬਣ ਜਾਏਗਾ। 2 ਜ਼ੀਰੋ ਪਾਵੇਂਗਾ 100, 3 ਪਾਵੇਂਗਾ 1000। ਇਸੇ ਤਰ੍ਹਾਂ ਦੁਨੀਆਂ ਦੇ ਜਿਤਨੇ ਕਰਮ ਕਾਂਡ ਹਨ, ਜਪ ਤਪ ਹਨ, ਬਿਨਾਂ ਨਾਮ ਤੋਂ ਜੇ ਇਹ ਕਰੇਗਾ ਤਾਂ ਤੇਰੇ ਮਨ ਨੂੰ ਹੰਕਾਰ ਹੋ ਜਾਏਗਾ ਔਰ ਕੀਤੇ ਹੋਏ ਤੇਰੇ ਕਰਮ ਸਾਰੇ ਨਾਸ਼ ਹੋ ਜਾਣਗੇ। ਜੇ ਪਰਮੇਸ਼ਵਰ ਦਾ ਨਾਮ ਹੋਇਆ ਤੇਰੇ ਕੋਲ ਤਾਂ ਉਹਨਾਂ ਕਰਮਾਂ ਕਾਂਡਾਂ ਦਾ ਵਈ ਮੁੱਲ ਪੈਣਾ। ਸਤ ਸਿਖਤ ਬੋਲੋ ਸ੍ਰੀ, ਜਿਵੇਂ ਏਕੇ ਤੋਂ ਬਿਨਾਂ ਉਹਨਾਂ ਸਿਫਰਾਂ ਦੀ ਕੋਈ ਮੁੱਲ ਨਹੀਂ, ਇਸੇ ਤਰ੍ਹਾਂ ਇੱਕ ਪ੍ਰਭੂ ਦੇ ਨਾਮ ਤੋਂ ਬਿਨਾਂ ਜੋ ਕੁਝ ਮਰਜ਼ੀ ਕਰਦਾ ਹੈ ਕਦੇ ਥਾਂ ਨਹੀਂ ਪਵੇਗਾ ਤੇਰਾ। ਗੁਰੂ ਅਰਜਨ ਦੇਵ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਹਨ, ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ,

ਛੱਡਿਆ ਹੈ, ਪਤਾ ਨਹੀਂ ਉਹ ਵਾਪਸ ਆਉਂਦਾ ਕਿ ਨਹੀਂ ਆਉਂਦਾ। ਸਤਿਗੁਰ ਬੋਲੋ ਸ੍ਰੀ ਇਸ ਵਾਸਤੇ ਨਹੀਂ ਭਰੋਸਾ ਇਸ ਜੀਣੇ ਦਾ, ਐਸਾ ਸੱਚ ਦਾ ਉਪਦੇਸ਼ ਜਦੋਂ ਉਸ ਬੱਚੀ ਨੇ ਸੁਣਿਆ ਕਿ ਇਸ ਜੀਵਨ ਦਾ ਕੋਈ ਭਰੋਸਾ ਨਹੀਂ ਹੈ, ਤਾਂ ਅਗਾਂਹ ਹੋ ਕੇ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਬੈਠੇ ਸਨ, ਉਸ ਬੱਚੀ ਨੇ ਜਾ ਕੇ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਸਿਰ ਰੱਖਿਆ, ਗੁਰੂ ਨਾਨਕ ਦੇ ਚਰਨਾਂ ਦੀ ਸ਼ੋ ਪਾ ਕੇ ਉਸ ਬੱਚੀ ਦੇ ਕਪਾਟ ਖੁੱਲ ਗਏ, ਕਪਾਟ ਖੁੱਲ ਗਏ, ਗਿਆਨ ਹੋ ਗਿਆ ਕਿ ਮੈਂ ਕਿਸ ਵਾਸਤੇ ਸੰਸਾਰ ਤੇ ਆਈ ਹਾਂ ਔਰ ਮੇਰਾ ਮਨੋਰਥ ਕੀ ਹੈ। ਐਸਾ ਸੱਚ ਦਾ ਉਪਦੇਸ਼ ਗੁਰੂ ਨਾਨਕ ਨੇ ਦਿੱਤਾ ਉੱਥੇ ਸੰਗਤਾਂ ਨੂੰ ਕਿ ਭਾਈ ਇੱਕ ਪਰਮੇਸ਼ਵਰ ਦੇ ਨਾਲ ਜੁੜੋ, ਇੱਕ ਪ੍ਰਭੂ ਦਾ ਸਿਮਰਨ ਕਰੋ, ਉਸ ਸਿਮਰਨ ਨੇ ਹੀ ਤੁਹਾਨੂੰ ਇਸ ਸੰਸਾਰ ਸਾਗਰ ਤੋਂ ਪਾਰ ਕਰਨਾ ਹੈ। ਇਹ

ਦਾਤੇ ਨੂੰ ਸਲਾਹ, ਜਿਹਨੇ ਸਾਰਾ ਸੰਸਾਰ ਬਣਾਇਆ, ਇਹ ਵਸਤੂਆਂ ਬਣਾਈ ਤੇਰੇ ਭੋਗਣ ਵਾਸਤੇ, ਇਤਨਾ ਕੁਛ ਪਰਮਾਤਮਾ ਨੇ ਤੈਨੂੰ ਦਿੱਤਾ ਤੇ ਤੂੰ ਉਹਦੀ ਸਲਾਹਗਾਹ ਨਹੀਂ ਕਰਦਾ, ਤੂੰ ਉਹਦੀ ਉਸਤ ਨਹੀਂ ਕਰਦਾ। ਕਿਉਂ ਨਹੀਂ ਕਰਦਾ ਭਾਈ? ਉਹਦੀ ਉਸਤ ਵਿੱਚ ਜੁੜਦਾ। ਇਸਾ ਪਦਾਰਥ ਧਨ ਦੌਲਤ ਉਸ ਪਰਮਾਤਮਾ ਦੇ ਤੇ ਬਖਸ਼ੇ ਨੇ, ਇਹ ਠੀਕ ਹੈ ਤੂੰ ਮਿਹਨਤ ਕੀਤੀ, ਪਰ ਜੇ ਪਰਮਾਤਮਾ ਸਰੀਰ ਹੀ ਨਾ ਦਿੰਦਾ ਇਨਸਾਨ ਤੂੰ ਕੀ ਕਰਨ ਜੋਗਾ ਸੀ? ਜੋ ਕੁਛ ਵੀ ਕੀਤਾ ਹੈ ਪਰਮਾਤਮਾ ਨੇ ਕੀਤਾ, ਪਰਮਾਤਮਾ ਨੇ ਤੈਨੂੰ ਬਣਾਇਆ, ਉਹਦੇ ਹੁਕਮ ਅਨੁਸਾਰ ਤੂੰ ਉਹਦਾ ਹੁਕਮ ਜਾ ਰਹੇ। ਸਾਹਿਬ ਜੀ ਫਰਮਾਨ ਕਰਦੇ ਨੇ, ਮਨ ਮੇਰੇ ਕਰਤੇ ਨੂੰ ਸਹਲਾਏ, ਨਾਨਕ ਆਪ ਸਦੀਵ ਹੈ।

ਚਰਨਾਂ ਗੁਰੂ ਮਹਾਰਾਜ ਜੀ ਦੇ ਪਵਿੱਤਰ ਸੁਖਦਾਈ ਤੇ ਕਲਿਆਣਕਾਰੀ ਉਪਦੇਸ਼ ਅਤੇ ਉਦੇਸ਼ ਨੂੰ ਸਰਵਨ ਕਰਨ ਲਈ ਸੰਗਤ ਰੂਪ ਵਿਚ ਜੁੜ ਬੈਠੇ ਹਾਜ਼ਰੀਨ ਵਕਤ ਗੁਰੂ ਖਾਲਸਾ ਸਾਧ ਸਿੰਘ ਜੀਓ ਉਤਸ਼ਾਹ ਸਹਿਤ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਬਲੀ ਪਿਆਂਬਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਆਪ ਜੀ ਦੇ ਪੁੱਤਰ ਅਧਿਕਾਰੀ ਸ਼ਹਿਜ਼ਾਦਾ ਨਸ਼ੀਨ ਗੁਰੂ ਸਾਹਿਬਾਨ ਜੀ ਨੇ ਬਣੀ ਨੋ ਇਨਸਾਨ ਤੇ ਕਰਮ ਕਰਦਿਆਂ ਹੋਇਆਂ ਬਖਸ਼ਿਸ਼ ਕਰਦਿਆਂ ਹੋਇਆਂ ਦੁਨੀਆਦਾਰੀ ਨਿਭਾਉਂਦਿਆਂ ਹੋਇਆਂ ਪਰਮੇਸ਼ੁਰ ਦੀ ਪਾਕ ਜ਼ਾਤ ਅੰਦਰ ਲਿਵਲੀਨ ਹੋਣ ਦਾ ਇਹ ਅਤ ਉੱਤਮ ਕਰਮ ਕੀਤਾ ਤੇ ਢੰਗ ਤਰੀਕਾ ਦੱਸਿਆ ਏ ਕਿ ਅੰਮ੍ਰਿਤ ਵੇਲਾ ਸਤਨਾਉ ਵਡਿਆਈ ਵੀਚਾ ਇੱਕ ਵਾਹਕ ਅਤੇ ਨੇੜੇ ਦਾ ਢੰਗ ਹੈ ਸੁਚੱਜਾ ਢੰਗ ਹੈ ਜਿਸ ਨਾਲ ਮਨੁੱਖ ਦੀ ਤਵਹਮਾਤ ਭਰਮਾਂ ਭੁਲੇਖਿਆਂ ਦੀ ਕੂੜ ਦੀ ਪਾਲ ਵੀ ਟੁੱਟ ਸਕਦੀ ਏ ਤੇ ਇਨਸਾਨ ਸੁਚਿਆਰ ਵੀ ਹੋ ਸਕਦਾ ਹੈ। ਇਸ ਸਵਾਲ ਦਾ ਉੱਤਰ ਕਿ ਕਿਵ ਸੁਚਿਆਰਾ ਹੋਈਆ ਕਿਵ ਕੂੜੈ ਟੁੱਟੈ ਪਾਲ, ਸਤਿਗੁਰਾਂ ਨੇ ਜਗ੍ਹਾ ਜਗ੍ਹਾ ਜਾ ਕੇ ਵੀ ਦਿੱਤਾ ਤੇ ਅੰਮ੍ਰਿਤ ਵੇਲੇ ਸੰਗਤ ਵਿਚ ਆਉਣਾ ਦੀਦਾਰ ਕਰਨੇ ਸੰਗਤਾਂ ਦੇ ਤੇ ਗੁਰੂ ਦੇ ਪਵਿੱਤਰ ਉਪਦੇਸ਼ ਦਰਸ਼ਨ ਨੂੰ ਹਿਰਦੇ ਅੰਦਰ ਵਸਾਉਣਾ, ਦਿਨ ਭਰ ਫਿਰ ਆਪਣਾ ਆਪਣਾ ਕੰਮ ਕਰਦੇ ਰਹੋ ਤਾਂ ਸਤਿਗੁਰੂ ਜੀ ਕਹਿੰਦੇ ਨੇ। ਲੇਕਿਨ ਪਹਿਲਾਂ ਉਤਸ਼ਾਹ ਨਾਲ ਉਮਾਹ ਨਾਲ ਉਚੇਚੇ ਤੌਰ ਤੇ ਮਨ ਨੂੰ ਸਾਵਧਾਨ ਕਰਕੇ ਇੱਥੇ ਲਿਆਉਣਾ ਹੋਵੇਗਾ। ਵਿਦਿਆਰਥੀ ਨੂੰ ਪਹਿਲੇ ਸਕੂਲ ਪਹੁੰਚਣਾ ਹੁੰਦਾ ਹੈ, ਉਸ ਤੋਂ ਬਾਅਦ ਅਗਲਾ ਕੰਮ ਸ਼ੁਰੂ ਹੁੰਦਾ ਹੈ। ਬੀਜ ਨੂੰ ਪਹਿਲੇ ਧਰਤੀ ਵਿਚ ਬੋਣਾ ਪੈਂਦਾ ਹੈ, ਫਿਰ ਕੋਠੀ ਵਿਚ ਦਾਣੇ ਤੇ ਕਮਲੇ ਸਿਆਣੇ ਹੁੰਦੇ ਨਿੱਤ ਤੱਕਦੇ ਹਾਂ। ਬੈਨ ਹੀ ਇਸ ਮਨ ਨੂੰ ਜੋ ਕਈ ਵਾਰੀ ਅਲਸਾ ਜਾਂਦਾ ਹੈ, ਕਾਹਲੀ ਦਿਖਾ ਜਾਂਦਾ ਹੈ, ਸੁਸਤੀ ਦਿਖਾ ਜਾਂਦਾ ਹੈ ਕਿ ਰੋਜ਼ ਰੋਜ਼ ਇਹ ਕੰਮ ਤਾਂ ਹੋਣਾ ਹੈ, ਅੱਗੇ ਕਰਦੇ ਆਏ ਹਾਂ, ਥੋੜੇ ਦਿਨ ਰੈਸਟ ਕਰ ਲਈਏ, ਇਹ ਜੋ ਕਾਹਲੀਆਂ ਦਿਖਾਉਂਦਾ ਹੈ ਇਸ ਨੂੰ ਉਚੇਚੇ ਤੌਰ ਤੇ ਪਹਿਲੇ ਸੰਗਤ ਵਿਚ ਲਿਆਉਣਾ ਉਚਿਤ ਹੈ, ਗੁਰੂ ਦੀ ਹਜ਼ੂਰੀ ਵਿਚ ਲਿਆਉਣਾ ਉਚਿਤ ਹੈ। ਮਿਸਾਲ ਦੇ ਤੌਰ ਤੇ ਜਿਵੇਂ ਅਸੀਂ ਭੋਜਨ ਤਿਆਰ ਕਰਕੇ ਛਕਦੇ ਹਾਂ, ਛਕਦੇ ਧਿਆਨ ਨਾਲ ਗੌਰ ਨਾਲ, ਜੇ ਬੇਗੌਰੇ ਹੋ ਕੇ ਭੋਜਨ ਖਾਵੀਏ ਕਈ ਵਾਰੀ ਮੂੰਹ ਵਿਚ ਜ਼ਖਮ ਹੋ ਜਾਂਦੇ, ਜੀਭਾ ਕੱਟੀ ਜਾਂਦੀ, ਲਹੂ ਵਗ ਜਾਂਦਾ, ਤਾਂ ਪਹਿਲੇ ਇਨਸਾਨ ਨੂੰ ਭੋਜਨ ਧਿਆਨ ਨਾਲ ਛਕਣਾ ਪੈਂਦਾ, ਧਿਆਨ ਨਾਲ ਤਿਆਰ ਕਰਨਾ ਅਤੇ ਇਸੇ ਤਰ੍ਹਾਂ ਸਾਵਧਾਨੀ ਨਾਲ ਉਸ ਨੂੰ ਛਕਣਾ, ਯੋਗ ਚਬਾਉਣਾ, ਫਿਰ ਇਸ ਨੂੰ ਅੰਦਰ ਗਲੇ ਤੋਂ ਥੱਲੇ ਹਲਕ ਤੋਂ ਥੱਲੇ ਪਿਸੀ ਹੋਈ ਗ੍ਰਾਹੀ ਨੂੰ ਇਨਸਾਨ ਲੈ ਜਾਂਦਾ। ਲੇਕਿਨ ਫਿਰ ਨਹੀਂ ਕੋਈ ਵੀ ਦੇਖਿਆ ਕਿ ਧਿਆਨ ਰੱਖਦਾ ਹੋਵੇ ਅੰਦਰ ਗਈ ਗ੍ਰਾਹੀ ਦਾ, ਉਹ ਫਿਰ ਬੇਧਿਆਨੇ ਢੰਗ ਨਾਲ ਹੀ ਹਜ਼ਮ ਹੁੰਦੀ ਰਹਿੰਦੀ ਹੈ। ਉਬਤੇ ਹਾਜ਼ਮਾ ਉਸ ਨੂੰ ਹਜ਼ਮ ਕਰਦੀ ਰਹਿੰਦੀ ਹੈ, ਹਰਾਰਤ ਤੇ ਗੁਰੇਜ਼ੀ

ਇਸ ਨੂੰ ਕਹਿੰਦੇ ਨੇ ਸਬਕੌਂਸ਼ੀਅਸ ਮਾਈਂਡ। ਸਾਵਧਾਨੀ ਨਾਲ ਕੰਮ ਕਰਨਾ, ਲੇਕਿਨ ਅੰਦਰ ਗਿਆ ਫਿਰ ਕੌਂਸ਼ੀਅਸ ਮਾਈਂਡ ਤੇ ਸਬਕੌਂਸ਼ੀਅਸ ਮਾਈਂਡ ਇਹ ਕੰਮ ਕਰਦੇ ਨੇ। ਸਾਵਧਾਨੀ ਨਾਲ ਗ੍ਰਾਹੀ ਖਾਧੀ, ਬੇਧਿਆਨੀ ਨਾਲ ਹਜ਼ਮ ਹੁੰਦੀ ਗਈ ਤੇ ਸ਼ਕਤੀ ਬਰਕਰਾਰ ਰਹੀ, ਇਨਸਾਨ ਤੁਰਦਾ ਫਿਰਦਾ ਰਿਹਾ, ਕਾਰੋਬਾਰ ਕਰਦਾ ਰਿਹਾ। ਇਹ ਤੇ ਮਾਦੇ ਦੀ ਗੱਲ ਹੈ ਤੇ ਨਿਤ ਸਾਡੇ ਨਾਲ ਵਾਪਰਦੀ ਏ। ਰੂਹਾਨੀਅਤ ਅੰਦਰ ਵੀ, ਸਪਿਰਚੁਅਲਿਜ਼ਮ ਅੰਦਰ ਵੀ, ਪਰਮਾਰਥੀ ਰਾਹ ਵਿਚ ਵੀ ਐਸੀ ਹੀ ਬਾਤ ਨਜ਼ਰ ਆਉਂਦੀ ਹੈ। ਪਹਿਲੇ ਉਤਸ਼ਾਹ ਨਾਲ, ਉਦਮ ਨਾਲ ਇਨਸਾਨ ਨੂੰ ਸੰਗਤ ਵਿਚ ਆਉਣਾ ਹੁੰਦਾ ਹੈ, ਗੁਰੂ ਘਰ ਵਿਚ ਆਉਣਾ ਹੁੰਦਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਵਿਚ ਆਉਣਾ ਹੈ। ਉਤਸ਼ਾਹ ਨਾਲ, ਚਾਉ ਨਾਲ, ਸਾਵਧਾਨੀ ਨਾਲ ਤੇ ਉਦਮ ਨਾਲ। ਇਸੇ ਲਈ ਸਤਿਗੁਰਾਂ ਨੇ ਅਰਸ਼ਾਦ ਫਰਮਾਏ ਨੇ, ਹੁਕਮ ਕੀਤੇ ਨੇ, ਉਦਮ ਕਰੇਂਦਿਆਂ ਜੀਉ ਤੂੰ, ਉਦਮ ਕਰੇਂਦਿਆਂ ਜੀਉ ਤੂੰ, ਕਮਾਉਂਦਿਆਂ ਸੁਖ ਪੁੰਚ। ਉਦਮ ਕਰੇਂਦਿਆਂ ਜੀਉ ਤੂੰ, ਇਹ ਸਭ ਕੰਮ ਸਾਵਧਾਨੀ ਨਾਲ ਨੇ। ਕਮਾਉਂਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਨ। ਤੋ ਇਹ ਕੰਮ ਅਸਾਂ ਸਾਵਧਾਨੀ ਨਾਲ ਕੀਤਾ, ਇੱਥੇ ਹਾਜ਼ਰ ਹੋਇਆ, ਸ਼ਬਦ ਦਾ ਭੋਜਨ, ਸ਼ਬਦ ਦਾ ਲੰਗਰ, ਗੁਰਦੇਵ ਨੇ ਜੋ ਦਾਤ ਬਖਸ਼ੀਏ, ਇਸ ਮੁੱਲ ਭੰਡਾਰੇ ਵਿਚੋਂ ਪਾਠ ਰਾਹੀਂ, ਹੁਕਮਨਾਮਿਆਂ ਰਾਹੀਂ, ਕਥਾ ਵਿਚਾਰ ਰਾਹੀਂ ਅਥਵਾ ਕੀਰਤਨ ਰਾਹੀਂ ਸਾਵਧਾਨੀ ਨਾਲ ਇਹ ਭੋਜਨ ਮਿਲਿਆ। ਰੱਬੀ ਥਾਲ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਚੋਂ ਇਹ ਭੋਜਨ ਮਿਲਿਆ। ਥਾਲ ਵਿਚ ਤਿੰਨ ਵਸਤੂ ਪਈ ਹੋ, ਥਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ, ਥਾਲ ਵਿਚ ਤਿੰਨ ਵਸਤੂ ਪਈ ਹੋ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪੈਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ। ਪਰ ਇਹ ਸਭ ਕੁਝ ਸਾਵਧਾਨੀ ਨਾਲ ਕਰਨਾ ਹੈ। ਜੇ ਕੋ ਖਾਵੈ, ਜੇ ਕੋ ਪਹੁੰਚੈ, ਤਿਸ ਕਾ ਹੋਏ ਉਧਾਰੋ। ਸਾਵਧਾਨੀ ਤੋਂ ਮੁਰਾਦ ਏ ਕੀਰਤਨ ਕਰਨ ਵਾਲੇ ਨੂੰ ਵੀ ਹਾਜ਼ਰ ਰਹਿਣਾ ਪਵੇਗਾ ਅਤੇ ਸੁਣਨ ਵਾਲਿਆਂ ਨੂੰ ਵੀ ਹਾਜ਼ਰੀ ਦੇਣੀ ਪਵੇਗੀ, ਸਾਵਧਾਨ ਹੋਣਾ ਪਵੇਗਾ। ਫਿਰ ਕੀ ਏ, ਗੁਰਦੇਵ ਕਹਿੰਦੇ ਨੇ ਫਿਰ ਆਪੇ ਸ਼ਕਤੀ, ਬਖਸ਼ਿਸ਼, ਅਨਾਇਤ ਤੇ ਕਰਮ ਹੁੰਦਾ ਰਹੇਗਾ। ਹੱਸਦਿਆਂ, ਖਲੰਦਿਆਂ, ਪਹਿਨਦਿਆਂ, ਖਾਵੰਦਿਆਂ ਉਹ ਫਿਰ ਆਪੇ ਕੰਮ ਚੱਲਦਾ ਰਹੇਗਾ। ਇੱਚੇ ਹੋਵੇ ਮੁਕਤ, ਜੇ ਕੋ ਖਾਵੈ, ਜੇ ਕੋ ਪਹੁੰਚੈ, ਤਿਸ ਕਾ ਹੋਏ ਉਧਾਰ। ਇਹ ਆਤਮਿਕ ਜ਼ਿੰਦਗੀ ਵਾਸਤੇ ਅਸ਼ ਜ਼ਰੂਰੀ ਵਸਤੂ ਗੁਰੂ ਸਾਹਿਬ ਜੀ ਕਹਿੰਦੇ ਨੇ, ਇਸ ਤੇ ਛੱਡਿਆਂ ਜੀਉ ਜਲ ਬਲ ਜਾਂਦਾ ਹੈ। ਮੈਂ ਤਜਰਬਾ ਕਰ ਵੇਖੀ, ਐਸਾ ਕਰਦਿਆਂ ਹੀ ਜ਼ਿੰਦਗੀ ਹੈ, ਗਾਫਲੀ ਵਿਚ ਮੌਤ ਤੋਂ ਵੀ ਬਦਤਰੀਨ ਦਸ਼ਾ ਹੋ ਜਾਂਦੀ ਹੈ। ਆਖਾਂ ਜੀਵਾਂ ਵਿਸਰੇ ਮਰ ਜਾ। ਕਬੀਰ ਸਾਹਿਬ ਕਹਿੰਦੇ ਨੇ ਜਬ ਲਗ ਧਾਗਾ ਬਾਹੋ ਬੇਹੀ। ਇਸ ਅਸਨਾ ਵਿਚ ਵੀ ਮੈਨੂੰ ਜੇ ਨਲਪੀ ਚੋਂ ਅੰਦਰ ਨੂੰ ਧਾਗਾ ਖਿੱਚਦਾ ਹਾਂ, ਇਸ ਅਸਨਾ ਵਿਚ ਵੀ ਗਾਫਲੀ ਹੋ ਜਾਏ ਪਰਮੇਸ਼ਰ ਤੋਂ, ਤਾਂ ਮੈਂ ਉਸ ਨੂੰ ਮੌਤ ਹੀ ਸਮਝਦਾ ਹਾਂ। ਜਬ ਲਗ ਧਾਗਾ ਬਾਹੋ ਬੇਹੀ, ਤਬ ਲਗ ਵਿਸਰੇ ਰਾਮ ਸੁਨੇਹੀ। ਤੇ ਵਿਸਰ ਨਾਲ ਮਰ ਜਾਓ ਤਾਂ ਗੁਰੂ ਕਿਰਪਾ ਕਰੇ ਅਸੀਂ ਸਾਵਧਾਨੀ ਨਾਲ ਮਹਾਰਾਜ ਦੇ ਚਰਨਾਂ ਵਿਚ ਆਉਂਦੇ ਰਹੀਏ। ਤੇ ਫਿਰ ਭਾਵੇਂ ਬੇਧਿਆਨੀ ਨਾਲ ਹੀ, ਜਿਵੇਂ ਬੁਰਕੀਆਂ ਹਜ਼ਮ ਹੁੰਦੀਆਂ ਤੇ ਤਾਕਤਾਂ ਦਿੰਦੀਆਂ ਨੇ, ਕੰਮ ਕਰਦੇ ਰਹੀਏ ਤੇ ਉਹ ਜੋ ਦਾਤ ਪ੍ਰਾਪਤ ਹੋਈ ਹੈ ਉਹਦੀ ਸੇਧ, ਉਹਦੀ ਗਾਈਡੈਂਸ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਮਿਲੀ ਰਹੇਗੀ। ਤਿਆਗਣਾ ਨਹੀਂ ਹੈ, ਲੱਗੇ ਰਹਿਣ ਦਾ ਮਤਲਬ ਹੈ ਜੇ ਕੋ ਖਾਵੈ, ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਗੁਰੂ ਸਾਹਿਬ ਜੀ ਦਾ ਅਹਿਦ ਹੈ, ਪੈਮਾਨ ਹੈ, ਵਾਅਦਾ ਹੈ, ਇਕਰਾਰ ਹੈ, ਜੇ ਕੋ ਖਾਵੈ, ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸ ਤਜੀ ਨਹੀਂ ਆਈ, ਨਿਤ ਨਿਤ ਰੱਖੋ ਉਧਾਰੋ, ਤਮ ਸੰਸਾਰ ਚਰਨ ਲਗ ਕਰੀਐ, ਸਭ ਨਾਮ ਬ੍ਰਹਮ ਪਸਾਰੋ।

مولالن سیام پریت بنی کبیر لاگی پریت سجان سیام

ਤੂੰ ਨਾਮ ਜਪਣਾ ਕੀ ਹੈ, ਉਸ ਆਪਣੇ ਪਿਆਰੇ ਨੂੰ ਆਵਾਜ਼ਾਂ ਮਾਰਨੀਆਂ ਹਨ। ਸਭ ਨਾਲੋਂ ਪਹਿਲਾਂ ਆਵਾਜ਼ਾਂ ਮਾਰਨੀਆਂ ਹਨ। ਇਹ ਨਹੀਂ ਪਹਿਲੇ ਦਿਨ ਕਿਸੇ ਦੀ ਸਮਾਧੀ ਲੱਗ ਜਾਏਗੀ ਜਾਂ ਪਹਿਲੇ ਦਿਨ ਬਹੁਤ ਮਨ ਟਿਕ ਜਾਵੇਗਾ। ਕਬੀਰ ਜੀ ਕਹਿੰਦੇ ਹਨ ਕੇਸੋ ਕੇਸੋ ਕੂਕੀ ਹੈ, ਕਹਿੰਦੇ ਕੇਸੋ ਕੇਸੋ ਕਰਕੇ ਕੂਕਾ ਮਾਰੋ, ਉੱਚੀ ਉੱਚੀ ਬੋਲੋ। ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾਰ, ਰਾਤ ਦਿਵਸ ਕੇ ਕੂਕ ਨੇ ਕਬੂ ਕਾ ਸੁਣਿਆ ਪੁਕਾਰ। ਜੇ ਦਿਨ ਰਾਤ ਕੂਕਦੇ ਰਹੋਗੇ ਕਦੇ ਤਾਂ ਉਹ ਪੁਕਾਰ ਸੁਣੇਗਾ ਹੀ, ਜਿਸ ਨੂੰ ਵਾਰ ਵਾਰ, ਕਿਉਂਕਿ ਉਹ ਅੰਤਰਜਾਮੀ ਹੈ, ਸਭ ਕੁਝ ਜਾਣਦਾ ਹੈ, ਉਹ ਸਭ ਕੁਝ ਜਾਣਦਾ ਹੈ, ਸਭ ਕੁਝ ਸੁਣਦਾ ਹੈ। ਇਸ ਕਰਕੇ ਕਬੀਰ ਜੀ ਕਹਿੰਦੇ ਹਨ ਕਦੇ ਤਾਂ ਪੁਕਾਰ ਸੁਣੇਗਾ, ਇਸ ਕਰਕੇ ਵਾਰ ਵਾਰ ਕੂਕਦੇ ਰਹੋ, ਵਾਰ ਵਾਰ ਬੋਲਦੇ ਰਹੋ, ਵਾਰ ਵਾਰ ਉਸਦੇ ਨਾਮ ਦਾ ਰਟਨ ਕਰਦੇ ਰਹੋ।

0: ਜਵਾਬ ਦੇ ਨਾਲ ਰੱਟਣ ਕਰਦੇ ਰਹੋ। ਸੋ ਕਿਸੇ ਵਹਿਮ ਵਿੱਚ ਪੈਣ ਦੀ ਲੋੜ ਨਹੀਂ ਹੈ ਕਿ ਮੈਂ ਇਹ ਤਰੀਕਾ ਨਹੀਂ ਅਪਣਾਇਆ, ਮੈਂ ਯੁਕਤੀ ਨਹੀਂ ਅਪਣਾਈ, ਸ਼ਾਇਦ ਮੈਨੂੰ ਬਹੁਤ ਸਾਰੇ ਲੋਕ ਕਈ ਤਰ੍ਹਾਂ ਦੇ ਵਹਿਮਾਂ ਭਰਮਾਂ ਵਿੱਚ ਪਾ ਦਿੰਦੇ ਹਨ। ਨਾਮ ਜਪਣ ਵਾਲਿਆਂ ਨੂੰ ਕਿਸੇ ਵਹਿਮ ਵਿੱਚ ਪੈਣ ਦੀ ਲੋੜ ਨਹੀਂ ਹੈ। ਭਗਤ ਅੰਨਾ ਜੀ ਵਰਗੇ, ਭਗਤ ਕਬੀਰ ਜੀ ਵਰਗੇ ਕਿਆ ਯੁਕਤੀ ਅਪਣਾਈ ਹੈ, ਇਹਨਾਂ ਨੇ ਪ੍ਰੇਮ ਦੀ ਯੁਕਤੀ ਅਪਣਾਈ। ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਨੇ, ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭਾਤ। ਜਿਨ੍ਹਾਂ ਨੇ ਉਸ ਨਾਲ ਪਿਆਰ ਕੀਤਾ, ਪਿਆਰ ਕਿਵੇਂ ਕਰਨਾ? ਨਾਮ ਜਪਣਾ, ਉਸ ਨਾਲ ਪਿਆਰ ਕਰਨਾ, ਉਸ ਦੇ ਨਾਮ ਦਾ ਰਟਨ ਕਰਨਾ, ਉਸ ਦੇ ਨਾਮ ਦੀਆਂ ਕੂਕਾਂ ਮਾਰਨੀਆਂ, ਉਸ ਦੇ ਨਾਮ ਨੂੰ ਧਿਆਉਣਾ, ਜਪਣਾ, ਜਵਾਨ ਦੇ ਨਾਲ ਵਾਰ ਵਾਰ ਜਪਣਾ, ਇਹ ਉਸ ਨਾਲ ਪਿਆਰ ਕਰਨ ਦਾ ਇੱਕ ਢੰਗ ਹੈ, ਪ੍ਰੇਮ ਕਰਨ ਦਾ ਇੱਕ ਤਰੀਕਾ ਹੈ। ਫਿਰ ਹੌਲੀ ਹੌਲੀ ਇਹ ਪ੍ਰੇਮ ਵੱਧਦਾ ਵੱਧਦਾ ਵੱਧਦਾ ਵੱਧਦਾ ਪ੍ਰੇਮ ਸਰੂਪ ਹੋ ਜਾਏਗਾ, ਕਿਉਂਕਿ ਵਾਹਿਗੁਰੂ ਖੁਦ ਪ੍ਰੇਮ ਸਰੂਪ ਹੈ। ਜਿੱਤਰ ਤੱਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਅਨੁਰਾਗ ਪ੍ਰੇਮ ਸਰੂਪ ਹੋ ਕਰਕੇ ਵਾਹਿਗੁਰੂ ਸ੍ਰਿਸ਼ਟੀ ਦੇ ਵਿੱਚ ਪਸਰਿਆ ਹੋਇਆ ਹੈ, ਵਿਆਪਕ ਹੈ। ਇਸ ਕਰਕੇ ਕਹਿੰਦੇ ਪਰਮਾਤਮਾ ਦੇ, ਇਹ ਨਹੀਂ ਕਿ ਪਰਮਾਤਮਾ ਜਪਣ ਦੇ ਕੋਈ ਢੰਗ ਤਰੀਕੇ ਜਾਂ ਹੋਰ ਅਵਸਥਾਵਾਂ, ਅਨੇਕਾਂ ਅਵਸਥਾਵਾਂ ਹਨ। ਇਹ ਆਪਣਾ ਪਹਿਲਾ ਪ੍ਰੋਗਰਾਮ ਹੈ ਜੋ ਨਿਰੋਲ ਸਿਮਰਨ ਦਾ, ਸਤਸੰਗ ਕਰਦੇ ਰਹਿੰਦੇ ਹੋ। ਸੋ ਨਿਰੋਲ ਸਿਮਰਨ, ਜਿਸ ਵਿੱਚ ਨਿਰੋਲ ਸਿਮਰਨ ਸਾਧਨਾ ਦੀ ਵਿਚਾਰ, ਨਿਰੋਲ ਸਿਮਰਨ ਕਰਨਾ, ਇਹ ਆਪਣਾ ਪਹਿਲਾ ਇਸ ਤਰ੍ਹਾਂ ਦਾ ਪ੍ਰੋਗਰਾਮ ਆਪਾਂ ਨੇ ਰੱਖਿਆ ਸੀ। ਤੇ ਸਿਮਰਨ ਦੀਆਂ ਅਵਸਥਾਵਾਂ ਦਾ ਜਿਵੇਂ ਨਾਮੀ ਦਾ ਅੰਤ ਨਹੀਂ, ਇਸੇ ਤਰ੍ਹਾਂ ਨਾਮ ਦਾ ਵੀ ਅੰਤ ਨਹੀਂ ਹੈ, ਅਵਸਥਾਵਾਂ ਦਾ ਵੀ ਅੰਤ ਨਹੀਂ ਹੈ। ਕਿਤਨੀਆਂ ਅਵਸਥਾਵਾਂ ਹਨ, ਪਿਆਰ ਦਾ ਕੋਈ ਅੰਤ ਨਹੀਂ ਹੈ, ਪਰਮਾਤਮਾ ਦਾ ਅੰਤ ਨਹੀਂ, ਪਰਮਾਤਮਾ ਦੇ ਪਿਆਰਿਆਂ ਦਾ ਵੀ ਕੋਈ ਅੰਤ ਨਹੀਂ ਆਉਂਦਾ, ਉਸ ਦੀ ਸਮਾਧੀ ਦਾ ਕੋਈ ਅੰਤ ਨਹੀਂ ਹੈ। ਸੋ ਵਾਹਿਗੁਰੂ ਨਾਲ, ਵਾਹਿਗੁਰੂ ਪਰਮੇਸ਼ਰ ਦਾ ਇਹ ਨਾਮ ਜਪਣ, ਨਾਮ ਜਪਣ ਦੀਆਂ ਅਨੇਕਾਂ ਯੁਕਤੀਆਂ, ਤਰੀਕੇ, ਅਵਸਥਾਵਾਂ ਹਨ। ਪਰ ਇੱਕ ਦਿਨ ਦੇ ਵਿੱਚ ਆਪਾਂ ਇਸ ਗੱਲ ਨੂੰ ਕਹਿ ਵੀ ਦਈਏ, ਇਸ ਤੋਂ ਬਾਅਦ ਵੱਖਰੀ ਬਾਣੀ, ਚਾਰ ਬਾਣੀਆਂ ਮੰਨੀਆਂ, ਬਾਣੀ ਨਾਮ ਹੈ ਬੋਲਣ ਦਾ, ਦੂਸਰੀ ਮੱਧਮਾ, ਪਹਿਲਾਂ ਤਾਂ ਉੱਚੀ ਉੱਚੀ, ਫਿਰ ਬੁੱਲਾਂ ਦੇ ਵਿੱਚ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਸ ਤਰ੍ਹਾਂ, ਯਾਨੀ ਆਪਣੀ ਆਵਾਜ਼ ਬਸ ਜ਼ਿਆਦਾ ਦੂਰ ਤੱਕ ਨਾ ਜਾਵੇ, ਮੱਧਮਾ ਕੰਠ ਦੇ ਵਿੱਚ ਹੀ ਜਾਂ ਕਹਿ ਲਈਏ, ਪਸੰਤੀ ਅਤੇ ਪਰਾ, ਇਹ ਚਾਰ ਬਾਣੀਆਂ ਮੰਨੀਆਂ ਗਈਆਂ ਹਨ। ਸੰਤੀ ਹਿਰਦੇ ਦੇ ਵਿੱਚ, ਪਰਾ ਬਾਣੀ ਨਾਭੀ ਦੇ ਵਿੱਚ, ਅਤੇ ਇਹ ਚਾਰ ਬਾਣੀਆਂ ਜਿਹੜੀਆਂ ਹਨ ਮੰਨੀਆਂ ਗਈਆਂ ਹਨ। ਕੋਈ ਪਰਮਾਤਮਾ ਦਾ ਨਾਮ ਜਪਦਾ ਵੈਖਰੀ ਤੋਂ ਹੀ ਸ਼ੁਰੂ ਹੁੰਦਾ, ਫਿਰ ਮੱਧਮਾ ਚਲਿਆ ਜਾਂਦਾ, ਫਿਰ ਪਸੰਤੀ ਵਿੱਚ, ਫਿਰ ਪਰਾ ਬਾਣੀ ਦੇ ਵਿੱਚ, ਭਾਵ ਸਰੂਪ ਦੇ ਵਿੱਚ, ਫੁਰਨੇ ਦੇ ਵਿੱਚ, ਨਾਭੀ ਤੋਂ ਫੁਰਨਿਆਂ, ਜੋ ਆਪਣਾ ਇੱਕ ਤ੍ਰਿਕੁਟੀ ਜਾਂ ਨਾਭੀ, ਜੋ ਇੱਕ ਵਿਚਾਰਾਂ ਦਾ ਕੇਂਦਰ ਹੈ, ਜਿੱਥੋਂ ਵਿਚਾਰ ਉਤਪੰਨ ਹੁੰਦੇ ਹਨ, ਜਿੱਥੋਂ ਬਾਣੀ ਉਤਪੰਨ ਹੁੰਦੀ ਹੈ, ਕਿਉਂਕਿ ਜ਼ਬਾਨ ਦੇ ਵਿੱਚ ਤਾਂ ਉਸ ਇੱਕ ਅਸੂਸ ਰੂਪ ਧਾਰਨ ਕਰ ਲੈਂਦੀ ਹੈ, ਪਹਿਲਾਂ ਇੱਕ ਵਿਚਾਰ ਉੱਠਦਾ, ਖਿਆਲ ਉੱਠਦਾ ਹੈ, ਵਿਚਾਰਾਂ ਦਾ ਕੇਂਦਰ ਜੋ ਨਾਭੀ ਸਥਾਨ, ਇਹ ਧਿਆਨ ਜੋ ਹੈ ਸਾਡੇ ਸਰੀਰ ਦੇ ਵਿੱਚ, ਧਿਆਨ ਦੇ ਇਹ ਕੇਂਦਰ ਹਨ, ਧਿਆਨ ਟਿਕਾਉਣ ਦੇ ਤ੍ਰਿਕੁਟੀ, ਜੋ ਨੱਕ ਦੀ ਜੜ ਦੋਵੇਂ ਭਰਵੱਟਿਆਂ ਦੇ ਵਿਚਾਲੇ ਜੋ ਜਗ੍ਹਾ ਹੈ, ਇਸ ਨੂੰ ਤ੍ਰਿਕੁਟੀ ਕਹਿੰਦੇ ਹਨ, ਅਤੇ ਆਗਿਆ ਚੱਕਰ ਇਸ ਨੂੰ ਕਹਿੰਦੇ ਹਨ। ਛੇ ਚੱਕਰ ਸਾਡੇ ਸਰੀਰ ਦੇ ਵਿੱਚ, ਸੂਖਮ ਸਰੀਰ ਦੇ ਵਿੱਚ ਹਨ, ਅਤੇ ਜੋ ਆਗਿਆ ਚੱਕਰ ਹੈ ਜਾਂ ਫਿਰ ਨਾਭੀ ਦੇ ਵਿੱਚ, ਸੋ ਇਹ ਛੇ ਚੱਕਰ, ਮਣੀਪੁਰ ਚੱਕਰ, ਸਵਸਥਾਨ ਚੱਕਰ, ਸੰਸਾਰ, ਛੇ ਚੱਕਰ ਇਹ ਮੰਨੇ ਗਏ ਹਨ। ਪਰੰਤੂ ਜੇ ਆਪਾਂ ਨੂੰ ਇਹਨਾਂ ਦੇ ਕੋਈ ਜ਼ਰੂਰੀ ਨਹੀਂ ਹੈ, ਵੀ ਨਾ ਹੀ ਆਉਦ ਆਉਣੇ ਚਾਹੀਦੇ, ਆਪਾਂ ਨੂੰ ਗਿਆਨ ਹੋਣਾ ਚਾਹੀਦਾ ਹੈ, ਨਹੀਂ, ਜੇ ਸਿਮਰਨ ਕਰਾਂਗੇ ਆਪਣੇ ਆਪ ਹੀ ਉਹ ਅਵਸਥਾਵਾਂ ਤੈਅ ਹੁੰਦੀਆਂ ਜਾਣਗੀਆਂ। ਗਿਆਨ ਜੋ ਹੈ ਸਿਰਫ ਪੜ੍ਹਨ ਸੁਣ ਦੇ ਨਾਲ ਨਹੀਂ, ਇਹ ਕਰਨ ਦੇ ਨਾਲ ਪ੍ਰਾਪਤ ਹੁੰਦਾ। ਗਿਆਨ ਨਾ ਗੱਲੀ ਢੂੰਡੀ ਹੈ ਕਥਨਾ ਕਰੜਾ ਸਾਰ। ਸੋ ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਨਾਭੀ ਸਥਾਨ ਜੋ ਸਾਡਾ ਹਿਰਦਾ ਹੈ, ਜਿੱਥੇ ਧੁਨੀ ਜਿਸ ਨੂੰ ਕਹਿੰਦੇ ਹਨ, ਇਸ ਨੂੰ ਨਾਭੀ ਕਹਿੰਦੇ ਹਨ। ਇਸ ਤੋਂ ਚਾਰ ਉਂਗਲ, ਛੇ ਉਂਗਲ ਉੱਚੇ ਹਿਰਦਾ ਸਥਾਨ, ਕੰਠ ਜੋ ਆਪਾਂ ਗਲਾ ਹੈ, ਮੁੱਖ ਜੋ ਜ਼ਬਾਨ ਹੈ, ਅਤੇ ਆਗਿਆ ਚੱਕਰ ਜੋ ਆਪਣਾ ਤ੍ਰਿਕੁਟੀ ਜੋ ਹੈ, ਤਿੰਨ ਜਿੱਥੇ ਈੜਾ ਪਿੰਗਲਾ ਅਤੇ ਸੁਖਮਨਾ, ਤਿੰਨ ਨਾੜੀਆਂ ਮਿਲਦੀਆਂ ਹਨ, ਅਨੇਕਾਂ ਨਾੜੀਆਂ ਨੇ ਆਪਣੇ ਸਰੀਰ ਦੇ ਵਿੱਚ, ਅਤੇ ਇੱਕ ਇਹ ਸੁਖਮਨਾ ਨਾੜੀ ਜੋ ਹੈ, ਈੜਾ ਅਤੇ ਪਿੰਗਲਾ ਦੋ ਆਪਣੇ ਸਵਾਸ ਚੱਲਦੇ ਹਨ। ਏੜਾ ਤੇ ਪਿੰਗਲਾ ਇਸ ਨੂੰ ਕਹਿੰਦੇ ਹਨ। ਦੋ ਸੁਰਾਂ ਚੰਦਰਮਾ ਤੇ ਸੁਰ ਇੱਕ ਤੇ ਸੂਰਜ ਦੀ ਸੁਰ ਮੰਨੀ ਗਈ ਹੈ। ਬੜੀਆਂ ਗੁੱਝੀਆਂ ਗੱਲਾਂ ਹਨ ਜੇ ਆਪਾਂ ਅਵਸਥਾਵਾਂ ਅਨੇਕਾਂ ਹਨ। ਇਹ ਨਹੀਂ ਕੋਈ ਇੱਕ ਦਿਨ ਦੇ ਵਿੱਚ ਕੋਈ ਪਹੁੰਚ ਜਾਏਗਾ, ਕਿਸੇ ਨੂੰ ਕਿਵਸਥਾ ਪ੍ਰਾਪਤ ਹੋ ਜਾਏਗੀ। ਇੱਕ ਅਵਸਥਾ ਤੋਂ ਦੂਸਰੀ ਅਵਸਥਾ ਦੇ ਵਿੱਚ ਜਾਣ ਦੇ ਲਈ ਸਾਲਾਂ ਦੇ ਸਾਲ ਲੱਗ ਸਕਦੇ ਹਨ। ਸਾਲਾਂ ਦੇ ਸਾਲ ਆਪਾਂ ਉਸ ਨੂੰ ਕਹਿਣ ਦੇ ਵਿੱਚ ਤਾਂ ਆਪਾਂ ਭਾਵੇਂ ਜਵਾਨ ਤੋਂ ਲੈ ਕੇ ਦਸਵੇਂ ਦੁਆਰ ਦੀ ਅਵਸਥਾ ਤੱਕ ਆਪਾਂ ਕਥਨ ਕਰ ਸਕਦੇ ਹਾਂ, ਬੋਲ ਸਕਦੇ ਹਾਂ, ਵਿਚਾਰ ਕਰ ਸਕਦੇ ਹਾਂ। ਪਰੰਤੂ ਰਸਨਾ ਤੋਂ ਲੈ ਕਰਕੇ ਜਵਾਨ ਤੋਂ ਸਿਮਰਨ ਸ਼ੁਰੂ ਹੋ ਕੇ ਰੋਮ ਰੋਮ ਦੇ ਵਿੱਚ ਸਿਮਰਨ ਹੋਣਾ ਦਸਵੇਂ ਦੁਆਰ ਦੀ ਅਵਸਥਾ ਤੱਕ, ਇਸ ਵਾਸਤੇ ਜੇ ਇਹ ਪੂਰੀ ਜ਼ਿੰਦਗੀ ਦੇ ਵਿੱਚ ਵੀ ਸਾਡਾ ਸਫ਼ਰ ਹੋ ਜਾਵੇ ਨਾ ਪੂਰਾ, ਸਾਡਾ ਜਨਮ ਸਫਲਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇੱਕ ਇੱਕ ਅਵਸਥਾ ਨੂੰ ਪਕਾਉਣ ਵਾਸਤੇ, ਕਿਉਂਕਿ ਅਸੀਂ ਚਾਹੁੰਦੇ ਹਾਂ ਜਲਦੀ ਤੋਂ ਜਲਦੀ ਸਾਡੀ ਸਮਾਧੀ ਲੱਗ ਜਾਵੇ, ਸਾਡੇ ਵਿੱਚ ਕੋਈ ਸ਼ਕਤੀ ਆ ਜਾਵੇ, ਸਾਨੂੰ ਕੋਈ ਪ੍ਰਕਾਸ਼ ਮਿਲ ਜਾਵੇ, ਸਾਨੂੰ ਕੋਈ ਇਸ ਤਰ੍ਹਾਂ ਦਾ ਹੋ ਜਾਵੇ, ਸਾਡੇ ਨਾਲ ਕੋਈ ਘਟਨਾ ਵਾਪਰ ਜਾਵੇ, ਅਸੀਂ ਇਸ ਤਰ੍ਹਾਂ। ਸੋ ਇਹ ਮਾਰਗ ਹੈ ਪਿਆਰ ਦਾ, ਸਹਿਜ ਮਾਰਗ, ਸਹਿਜ ਮਾਰਗ ਜਿਸ ਦੇ ਵਿੱਚ ਕਾਲੀ ਨਹੀਂ ਪੁੱਗਦੀ। ਕਾਲਾ ਬੰਦਾ ਇਸ ਕੰਮ ਨੂੰ ਨਹੀਂ ਕਰ ਸਕਦਾ ਤੇ ਨਾ ਹੀ ਆਲਸੀ ਕਰ ਸਕਦਾ ਹੈ। ਜਿਹੜਾ ਆਲਸੀ ਧਾਰਨ ਕਰ ਗਿਆ ਬਿਲਕੁਲ ਹੀ ਵੀ ਇਹ ਆਪਣੇ ਕੰਮ ਦਾ ਹੀ ਨਹੀਂ, ਆਪਾਂ ਕਰ ਹੀ ਨਹੀਂ ਸਕਦੇ, ਪਹੁੰਚ ਨਹੀਂ ਸਕਦੇ, ਨਹੀਂ ਇਹ ਨਹੀਂ ਕਰ ਸਕਦੇ, ਉਹ ਨਹੀਂ ਕੁਛ ਵੀ ਕਰ ਸਕਦਾ। ਜਿਹੜਾ ਵਾਲਾ ਕਾਲਾ ਵੀ ਛੇਤੀ ਫਲ ਮਿਲੇ, ਛੇਤੀ ਫਲ ਮਿਲੇ, ਛੇਤੀ ਮੈਨੂੰ ਪਰਮਾਤਮਾ ਮਿਲ ਜਾਵੇ, ਖਾਹਿਸ਼ ਤਾਂ ਹੋਣੀ ਚਾਹੀਦੀ ਹੈ ਛੇਤੀ ਮਿਲਣ ਦੀ। ਪਰੰਤੂ ਇਹ ਨਹੀਂ, ਅਸੀਂ ਪਰਮਾਤਮਾ ਨੂੰ ਮਜਬੂਰ ਨਹੀਂ ਕਰ ਸਕਦੇ ਤੇ ਆਪਣੇ ਮਨ ਦੀ ਸਫਾਈ ਹੋਣ ਵਾਸਤੇ ਵੀ ਟਾਈਮ ਲੱਗਦਾ ਹੈ। ਤੇ ਪਰਮਾਤਮਾ ਭਗਤੀ ਤੋਂ ਖੁਸ਼ ਹੁੰਦਾ ਹੈ, ਉਸ ਨੂੰ ਖੁਸ਼ ਕਰਨ ਵਾਸਤੇ। ਭਾਈ ਇੱਕ ਬੰਦੇ ਨੂੰ ਖੁਸ਼ ਕਰਨ ਵਾਸਤੇ ਕਿੰਨਾ ਕੁਛ ਕਰਨਾ ਅਸੀਂ ਕਰਦੇ ਹਾਂ, ਕਿਸੇ ਬੰਦੇ ਨੂੰ ਖੁਸ਼ ਕਰਨਾ ਹੋਵੇ। ਪਰਮਾਤਮਾ ਜੋ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ, ਦੇਖੋ ਉਸਨੇ ਕਿਤਨੀ ਸ੍ਰਿਸ਼ਟੀ ਸਾਜੀ ਹੈ, ਕਿਤਨੇ ਜੀਵ ਸਾਜੇ, ਕਿਤਨੀ ਅਦਭੁਤ ਰਚਨਾ ਰਚੀ ਹੈ। ਕੋਈ ਮਾੜੀ ਮੋਟੀ ਚੀਜ਼ ਥੋੜੋ ਹੈ ਪਰਮਾਤਮਾ ਨੂੰ ਮਿਲਣਾ, ਪਰਮਾਤਮਾ ਦਾ ਦਰਸ਼ਨ ਪਾਉਣਾ ਹੈ। ਭਾਵੇਂ ਉਹ ਦੂਰ ਨਹੀਂ ਹੈ, ਸਾਡੇ ਅੰਦਰ ਹੀ ਹੈ। ਗੁਰੂ ਜੀ ਕਹਿੰਦੇ ਹਨ ਸਾਡੀ ਆਤਮਾ ਇੱਕ ਉਸ ਦਾ ਹੀ ਅੰਸ਼ ਹੈ, ਪਰੰਤੂ ਉਹ ਵੱਡਿਆਂ ਤੋਂ ਵੀ ਵੱਡਾ ਹੈ। ਵੱਡੇ ਮੇਰੇ ਸਾਹਿਬਾ ਗਹਿਰੰਗੀ ਵੀਰਾ, ਗੁਣੀ ਗੀ ਹੀਰਾ, ਕੋਈ ਨਾ ਜਾਣਾ ਤੇਰਾ ਕੀਤਾ ਕੇਵਲ ਚੀਰਾ, ਵੱਡੀ ਨੂੰ ਵੱਡਾ ਅਪਾਰ ਤੇਰਾ ਮਰਤਬਾ। ਸੋ ਇਸ ਵਾਸਤੇ ਸਾਨੂੰ ਜਿੱਥੇ 5 ਮਿੰਟ ਦੀ ਤੁਸੀਂ ਸੁਣਿਆ ਨਾ, 5 ਮਿੰਟ ਦੀ ਕਿਤਨਾ ਫਲ ਹੈ, ਉੱਥੇ ਉਸ ਵਾਸਤੇ ਕਠਿਨ ਘਾਲਣਾ ਕਮਾਈ ਵੀ ਕਰਨ ਦੀ ਜ਼ਰੂਰਤ ਹੈ। ਆਪਾਂ ਪੜ੍ਹਦੇ ਹਾਂ, ਹਰੋ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਮਸਕਤ ਨਾਮ ਹੈ ਘਾਲਣਾ ਕਾਲਣੀ, ਸਖਤ ਘਾਲਣਾ ਕਾਲਣੀ। ਨਾਮ ਜਪ ਕਿਵੇਂ ਜਪਿਆ ਜਾਂਦਾ ਹੈ, ਇਹ ਨਹੀਂ ਇਹ ਪਹਿਲੇ ਦਿਨ ਕੋਈ ਚੌਂਕੜਾ ਮਾਰ ਕੇ ਬੈਠ ਜਾਵੇਗਾ, ਉਹਦਾ ਮਨ ਟਿਕ ਜਾਵੇਗਾ, ਉਸਦੀ ਸਮਾਧੀ ਲੱਗ ਜਾਵੇਗੀ, ਐਸਾ ਨਹੀਂ ਹੁੰਦਾ। ਜਾਪ ਕਰਨਾ ਪਵੇਗਾ, ਰਸਨਾ ਦੇ ਨਾਲ ਸਿਮਰਨ ਕਰਨਾ ਪਵੇਗਾ ਵਾਰ ਵਾਰ। ਕਿਵੇਂ? ਇਹ ਨਹੀਂ ਵੀ ਬੈਠ ਕੇ, ਨਹੀਂ ਤੁਰਿਆਂ ਫਿਰਿਆਂ ਵੀ, ਖੜ ਕੇ ਵੀ, ਬੋਲ ਬੋਲ ਕੇ, ਇਕੱਲੇ, ਜਿਨ੍ਹਾਂ ਨੂੰ ਸ਼ੌਂਕ ਹੋਵੇ, ਜਿਨ੍ਹਾਂ ਨੂੰ ਬਾਣੀ ਤੇ ਵਿਸ਼ਵਾਸ ਆ ਜਾਵੇ ਕਿ ਹਾਂ ਪਰਮਾਤਮਾ ਦਾ ਨਾਮ ਹੀ ਸੱਚ ਹੈ। ਗੁਰੂ ਜੀ ਕਹਿੰਦੇ ਨੇ ਖੋਜਤ ਖੋਜਤ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਬਿਨਾਂ ਭਜਨ ਤੋਂ ਛੁਟਕਾਰਾ ਨਹੀਂ ਹੋਣਾ ਹੈ, ਬਿਨਾਂ ਭਜਨ ਤੋਂ ਦੁੱਖਾਂ ਤੋਂ ਖਹਿੜਾ ਨਹੀਂ ਛੁੱਟਣਾ, ਜੰਮਣ ਮਰਨ ਤੋਂ ਖਹਿੜਾ ਨਹੀਂ ਛੁੱਟਣਾ। ਬਿਨਾਂ ਵਾਹਿਗੁਰੂ ਦੇ ਸਿਮਰਨ ਕਰਨ ਤੋਂ ਬਿਨਾਂ ਅਸੀਂ ਮੁਕਤ ਨਹੀਂ ਹੋ ਸਕਦੇ, ਵਾਰ ਵਾਰ ਬਾਣੀ ਵਿੱਚ ਇਹ ਕਥਨ ਕੀਤਾ ਗਿਆ ਹੈ। ਜਿਨ੍ਹਾਂ ਨੂੰ ਇਹ ਵਿਸ਼ਵਾਸ ਆ ਜਾਵੇ ਗੁਰੂ ਜੀ ਤੇ ਕਿ ਜੋ ਵੀ ਪਸਾਰਾ ਸਭ ਝੂਠ ਹੈ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਜਿਤਨਾ ਵੀ ਪਸਾਰਾ ਸਭ ਝੂਠ ਹੈ, ਨਾਸਵਾਨ ਹੈ, ਭਾਵ ਇੱਕ ਪਰਮਾਤਮਾ ਦਾ ਨਾਮ ਸੱਚ ਹੈ ਤੇ ਇਹ ਸਾਡੇ ਨਾਲ ਰਹਿਣ ਵਾਲੀ, ਜਾਣ ਵਾਲੀ, ਸਦਾ ਮਿੱਤਰਤਾ ਨਿਭਾਉਣ ਵਾਲੀ ਵਸਤੂ ਹੈ। ਤੇ ਜਿਨ੍ਹਾਂ ਨੂੰ ਇਹ ਵਿਸ਼ਵਾਸ ਆ ਜਾਵੇ ਉਹ ਪਰਮਾਤਮਾ ਦਾ ਨਾਮ ਜਪ ਸਕਦੇ ਹਨ, ਨਹੀਂ ਤਾਂ ਆਮ ਵਿਸ਼ਵਾਸ ਹੀ ਨਹੀਂ ਆਉਂਦਾ ਹੈ। ਸੋ ਇਸ ਵਾਸਤੇ ਘਾਲਣਾ ਘਾਲਣੀ ਪੈਂਦੀ ਹੈ। ਹੁਣ ਸਵੇਰੇ ਉੱਠਣਾ, ਇਸ਼ਨਾਨ ਕਰਨਾ, ਇਹ ਵੀ ਘਾਲਣਾ ਹੈ। ਸੰਗਤ ਵਿੱਚ ਜਾਣਾ, ਫਿਰ ਮਨ ਬਹੁਤ ਤੰਗ ਕਰਦਾ, ਪਹਿਲਾਂ ਮਨ ਔਖਾ ਕਰਦਾ ਹੈ, ਸਖ਼ਤ ਘਾਲਣਾ ਘਾਲਣੀ, ਮਨ ਨੂੰ ਵਾਰ ਵਾਰ ਮੋੜਨਾ, ਵਾਰ ਵਾਰ ਮਨ ਰੋਚੇ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀ ਹੈ, ਗੁਰੂ ਦੇ ਸ਼ਬਦ ਦੁਆਰਾ ਇਸ ਨੂੰ ਮੋੜਨਾ ਹੈ। ਤੇ ਮਨ ਤਾਂ ਬੁਰੇ ਪਾਸੇ ਜਿਵੇਂ ਪਾਣੀ ਨੀਵੇਂ ਪਾਸੇ ਨੂੰ ਵਗਦਾ ਹੈ, ਛੇਤੀ ਚੱਲਿਆ ਜਾਂਦਾ ਹੈ, ਉੱਚੀ ਜਗ੍ਹਾ ਨੂੰ ਪਾਣੀ ਚੜਾਉਣਾ ਔਖਾ ਹੁੰਦਾ। ਇਸੇ ਤਰ੍ਹਾਂ ਚੰਗੇ ਪਾਸੇ ਨੂੰ ਜਾਣਾ, ਪਰਮਾਤਮਾ ਦਾ ਨਾਮ ਜਪਣਾ, ਘਾਲ ਕਮਾਈ ਕਰਨੀ, ਉੱਚੀ ਜਗ੍ਹਾ ਪਾਣੀ ਚੜ੍ਹਨ ਵਾਲੀ ਗੱਲ ਹੈ। ਭਾਈ ਗੁਰਦਾਸ ਜੀ ਕਹਿੰਦੇ ਹਨ ਇੱਕ ਦਿਨ ਚ ਹੀ ਪਰਮਾਤਮਾ ਵਾਹਿਗੁਰੂ ਵਾਹਿਗੁਰੂ ਕਰਨ ਦੇ ਨਾਲ ਇਹ ਨੀ ਰਸ ਆ ਜਾਵੇਗਾ, ਨਹੀਂ ਕਹਿੰਦੇ, ਪਹਿਲਾਂ ਅਲੂਣੀ ਸਿਰ ਚੱਟਣੀ ਪਵੇਗੀ। ਇਸੇ ਕਰਕੇ ਗੁਰੂ ਸਾਹਿਬ ਜੀ ਨੂੰ ਮਾਤਾ ਜੀ ਨੇ ਪੁੱਛਿਆ ਸੀ ਨਾਮ ਜਪਣ ਦੇ ਕਿਤਨੇ ਲਾਭ ਹਨ? ਗੁਰੂ ਜੀ ਕਹਿੰਦੇ ਬਹੁਤ ਲਾਭ ਹਨ। ਕਹਿੰਦੇ ਫਿਰ ਤਾਂ ਆਪਾਂ ਸਾਰੀ ਜਪਣ ਲੱਗ ਜੀ। ਗੁਰੂ ਜੀ ਕਹਿੰਦੇ ਨਹੀਂ, ਆਖਣ ਔਖਾ ਸੱਚ ਅਨੂੰ। ਪਰਮਾਤਮਾ ਦਾ ਨਾਮ ਜਪਣਾ ਔਖਾ ਵੀ ਹੈ, ਪਹਿਲਾਂ ਔਖਾ ਹੈ, ਫਿਰ ਨਹੀਂ ਔਖਾ, ਬਾਅਦ ਵਿੱਚ ਫਿਰ ਤਾਂ ਆਪਣੇ ਆਪ ਹੀ ਜਪ ਹੁੰਦਾ ਜਾਵੇਗਾ, ਰਸ ਆਵੇਗਾ, ਫਿਰ ਕੀ

0: ਕਰੀਏ।
1: ਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੁਆਰਾ ਆਪਣੇ ਮਨਾਂ ਦੀਆਂ ਤਾਰਾਂ ਜੋੜੀਏ ਗੁਰੂ ਚਰਨਾਂ ਨਾਲ। ਹਜ਼ੂਰ ਤੇ ਕਹਿ ਰਹੇ ਨੇ

ਚਿਤਵੀਆਂ ਬਾਹਰ ਚਿਤਵੀਆਂ ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ ਸਹੀ ਸੱਚਿਆ ਜਿਨ ਮਨ ਹੋ

ਇਸ ਸਿਮਰਨ ਦੇ ਵਿੱਚ ਬਰਕਤ ਹੈ। ਸਿਮਰਨ ਦੇ ਵਿੱਚ ਇਤਨੀ ਤਾਕਤ ਹੈ ਜਿਸ ਨੀਚ ਕੋ ਕੋਈ ਨਾ ਜਾਣੇ, ਜਿਹਨੂੰ ਕੋਈ ਵੀ ਨਹੀਂ ਸੀ ਜਾਣਦਾ। ਤੇ ਨਾਮ ਨੇ ਕੀ ਕੀਤਾ, ਨਾਮ ਜਪਣੇ ਕਰਕੇ ਚੌਂਕੁੰਟਾਂ ਦੇ ਵਿੱਚ ਮਾਣੇ ਆ। ਕੈਸਾ ਨਾਮ ਹੈ, ਨਾਮ

ਦਾਨ ਅੱਗੇ ਵੀ ਹੋ ਰਹੇ ਸਨ। ਗੰਗਾ ਮਾਤਾ ਨੇ ਕਿਸੇ ਹੋਰ ਦਾ ਦਾਨ ਹੱਥ ਕੱਢ ਕੇ ਕਿਉਂ ਨਾ ਲੈ ਲਿਆ? ਸੋਨਾ ਦਾਨ ਹੋ ਰਿਹਾ ਸੀ, ਚਾਂਦੀ ਦਾਨ ਹੋ ਰਹੀ ਸੀ, ਰੁਪਾ ਦਾਨ ਹੋ ਰਿਹਾ ਸੀ, ਹੋਰ ਕਿਸੇ ਦਾਨ ਵਾਸਤੇ ਹੱਥ ਨਾ ਨਿਕਲਿਆ ਕਿ ਕੌਡੀਆਂ ਵਾਸਤੇ ਹੱਥ ਕੱਢਣਾ ਸੀ? ਨਹੀਂ, ਕੌਡੀਆਂ ਨਹੀਂ ਸਨ, ਉਹ ਤੇ ਨਾਮ ਜਪਣ ਵਾਲੇ ਦੀ ਇੱਕ ਪ੍ਰੇਮ ਭੇਟਾ ਸੀ। ਤੇ ਕਹਿੰਦੇ ਨੇ ਪਾਵਨੀ ਭਗਤ ਪਾਏ ਕੌਡੀ ਅਗਰ ਪਾਗ ਰਾਖੇ ਤਾਂ ਇਹ ਗੁਰਸਰਬ ਨਿਦਾਨ ਦਾਨ ਦੇ ਤੇ। ਉਹ ਤੇ ਪ੍ਰੇਮ ਭਾਵ ਸੀ, ਐਸਾ ਪ੍ਰੇਮ ਭਾਵ ਨਾਮ ਜਪਣ ਵਾਲੇ ਦਾ ਵੇਖਿਆ ਤੇ ਕੀ

ਬ੍ਰਹਮ ਜਦੋਂ ਪਾਰ ਬ੍ਰਹਮ ਨੇ ਹਿਰਦੇ ਅੰਦਰ ਨਿਵਾਸ ਕਰ ਲਿਆ ਭਗਤਾਂ ਮੇ ਗਣੇ ਤੇ ਭਗਤਾਂ ਦੇ ਵਿੱਚ ਨਾ ਆ ਗਏ। ਹਿਰਦੇ ਵਿੱਚ ਪਾਰ ਬ੍ਰਹਮ ਨੇ ਨਿਵਾਸ ਕਦੋਂ ਕੀਤਾ?

ਦਰਸ਼ਨਾਂ ਦੀ ਤਾਂਘ, ਜਿਨ੍ਹਾਂ ਨੂੰ ਆਸ ਲੱਗ ਜਾਵੇ ਆਸ ਪੂਰੀ ਹੋ ਜਾਂਦੀ, ਪਰ ਕਿਤੇ ਆਸ ਲੱਗ ਜਾਵੇ ਬਾਬਾ ਫਰੀਦ ਵਾਂਗੂ। ਬਾਬਾ ਫਰੀਦ ਨੂੰ ਆਸ ਲੱਗੀ ਤੇ ਬਾਬਾ ਫਰੀਦ ਨੇ ਵੀ ਬਚਨ ਕਹਿ ਦਿੱਤਾ, ਇਹ ਦੋਏ ਨਹਿਨਾ ਮਤ ਸੋਹੋ ਫਿਰ

ਇੱਕ ਖਿਆਲ ਉਤਪਨ ਹੋਇਆ ਮਨਾ, ਜੇ ਝੂਠ ਵੀ ਬੋਲਣਾ ਪਵੇ ਸਤਿਗੁਰਾਂ ਦੇ ਦੀਦਾਰ ਕਰਨ ਵਾਸਤੇ ਤੇ ਕੋਈ ਅਰਜ਼ ਨਹੀਂ। ਆਪਣੇ ਵਾਸਤੇ ਝੂਠ ਤਾਂ ਨਹੀਂ ਬੋਲਣਾ, ਦੀਦਾਰ ਵਾਸਤੇ ਝੂਠ ਬੋਲਣਾ। ਮਨ ਵਿੱਚ ਫੁਰਨਾ ਬਣ ਗਿਆ, ਜੇ ਮਾਇਆ ਨਹੀਂ ਪ੍ਰਸ਼ਾਦ ਨਹੀਂ ਤੇ ਇੱਕ ਰੇਤ ਦੀ ਪੰਡ ਬੰਨ ਲੈਂਦਾ, ਰੇਤ ਦੀ ਪੰਡ ਬੰਨੀ ਸਿਰ ਤੇ ਤੇ ਦੂਰੋਂ ਆਵਾਜ਼ ਦਿੰਦਾ ਜਾਂਦਾ, ਕਹਿੰਦਾ ਰਾਹ ਛੱਡ ਦਿਓ, ਗੁਰੂ ਕੇ ਲੰਗਰ ਵਾਸਤੇ ਖੰਡ ਲੈ ਜਾ ਰਹੇ। ਰੇਤ ਦੀ ਪੰਡ ਸਿਰ ਤੇ ਚੁੱਕੀ, ਪਹਿਰੇਦਾਰ ਪਰੇ ਹਟ ਗਏ, ਸੁਥਰਾ ਅੰਦਰ ਲੰਘ ਗਏ। ਜਦੋਂ ਅੰਦਰ ਲੰਘ ਗਿਆ, ਸਤਿਗੁਰੂ ਜਿੱਥੇ ਬੈਠੇ ਸਨ ਥੋੜੀ ਦੂਰ ਉਹ ਰੇਤ ਵਾਲੀ ਪੰਡ ਰੱਖੀ ਤੇ ਸੁਥਰਾ ਪੰਡ ਦੀ ਪਰਿਕਰਮਾ ਕਰਨ ਲੱਗ ਪਿਆ। ਬਾਰ ਬਾਰ ਪੰਡ ਨੂੰ ਨਮਸਕਾਰ ਕਰਦਾ, ਬਾਰ ਬਾਰ ਪਰਿਕਰਮਾ ਕਰਦਾ, ਮੱਥਾ ਟੇਕਦਾ। ਸੇਵਾਦਾਰਾਂ ਨੇ ਤੱਕਿਆ, ਸਤਿਗੁਰਾਂ ਨੂੰ ਬੇਨਤੀ ਕੀਤੀ, ਸਤਿਗੁਰੂ ਆ ਤੱਕਿਆ ਜੇ ਸੁਥਰਾ, ਆਪ ਸਿੰਘਾਸਨ ਤੇ ਬੈਠੇ ਹੋ ਤੇ ਪੰਡ ਨੂੰ ਮੱਥਾ ਟੇਕ ਰਿਹਾ। ਸਾਹਿਬ ਕਹਿਣ ਲੱਗੇ, ਸੁਥਰਿਆ ਅੱਜ ਕੀ ਹੋ ਗਿਆ? ਸੁਥਰਾ ਪੱਬਾਂ ਮਾਰ ਕੇ ਰੋ ਪਿਆ, ਕਹਿਣ ਲੱਗਾ ਪਾਛਾ ਅੱਜ ਇਸ ਪੰਡ ਨੂੰ ਮੱਥਾ ਨਾ ਟੇਕਾਂ ਤੇ ਕਿਹਨੂੰ ਟੇਕਾਂ, ਅੱਜ ਇਹਦੀ ਪਰਿਕਰਮਾ ਨਾ ਕਰਾਂ ਤੇ ਕਿਹਦੀ ਕਰਾਂ? ਪਾਛਾ ਅੱਜ ਤੇਰੇ ਪਹਿਰੇਦਾਰਾਂ ਨੇ ਪਾਬੰਦੀ ਲਾ ਦਿੱਤੀ ਕਿ ਤੂੰ ਦੀਦਾਰ ਕਰਨ ਅੰਦਰ ਨਹੀਂ ਜਾ ਸਕਦਾ, ਤੇਰੇ ਪਾਸ ਭੇਟਾ ਹੋਵੇ ਤੇ ਅੰਦਰ ਜਾ ਸਕਦਾ। ਪਾਛਾ ਮੈਂ ਕਿੱਥੋਂ ਧਨ ਲਿਆਵਾਂ, ਕਿੱਥੋਂ ਪ੍ਰਸ਼ਾਦ ਲਿਆਵਾਂ? ਅੱਜ ਤੇਰੇ ਪਹਿਰੇਦਾਰਾਂ ਨੂੰ ਝੂਠ ਬੋਲ ਕੇ ਆਇਆ ਕਿ ਗੁਰੂ ਕੇ ਲੰਗਰ ਵਾਸਤੇ ਖੰਡ ਲਿਜਾ ਰਿਹਾ। ਪਾਛਾ ਰੇਤ ਦੀ ਪੰਡ ਹੈ, ਅੱਜ ਇਹਦੇ ਸਦਕਾ ਤੇਰੇ ਦੀਦਾਰ ਹੋ ਗਏ, ਇਹਦੇ ਸਦਕਾ ਅੱਜ ਮੈਂ ਅੰਦਰ ਆ ਕੇ ਤੁਹਾਡੇ ਚਰਨਾਂ ਵਿੱਚ ਸੇਵਾ ਕਰ ਸਕਦਾ। ਪਾਛਾ ਇਹਨੂੰ ਮੱਥਾ ਨਾ ਟੇਕਾਂ ਤੇ ਕਿਹਨੂੰ ਟੇਕਾਂ? ਜਿਹਦੇ ਸਦਕਾ ਤੇਰੇ ਦੀਦਾਰ ਹੋ ਗਏ। ਗੁਰੂ ਕਲਗੀਧਰ ਪਾਤਸ਼ਾਹ ਨੇ ਸੁਥਰੇ ਨੂੰ ਗਲਵੱਕੜੀ ਵਿੱਚ ਲੈ ਲਿਆ, ਪਿਆਰ ਕੀਤਾ ਘੁੱਟ ਕੇ, ਕਹਿਣ ਲੱਗੇ ਅੱਛਾ ਜਾ ਸੁਥਰਿਆ, ਤੇਰੀ ਇਹ ਭੇਟਾਂ ਦੀ ਪ੍ਰਵਾਨ, ਭਾਵੇਂ ਤੂੰ ਰੇਤ ਵੀ ਪੰਡ ਲੈ ਕੇ ਆਇਆ, ਜਾ ਅੱਜ ਤੋਂ ਬਾਅਦ ਲੰਗਰ ਵਿੱਚ ਇਸੇ ਰੇਤ ਨਾਲ ਭਾਂਡੇ ਮਾਂਜੇ ਜਾਣ। ਅੱਜ ਦਾਰ ਹੋ ਗਏ, ਆਓ ਭਾਈ ਅੱਜ ਆਪਾਂ ਵੀ ਮੰਗ ਲਈ।

ਸੁਣਿਆ ਜਾਂ ਕੋ ਹਰ ਰੰਗ ਲਾਗੋ।

ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਗੁਰੂ ਪੀਰਾਂ ਦੀ ਸੇਵਾ ਚਾਕਰੀ ਹੈ ਬੜੀ ਕਰੜੀ, ਔਖੀ ਹੈ, ਅਲੂਣੀ ਛਿੱਲ ਚੱਟਣ ਵਾਲੀ ਗੱਲ ਹੈ। ਖੰਡੇ ਦੀ ਧਾਰ ਤੇ ਤੁਰਨ ਵਾਲੀ ਗੱਲ ਹੈ ਗੁਰੂ ਪੀਰਾਂ ਦੀ ਚਾਕਰੀ ਕਰਨੀ, ਸੇਵਾ ਕਰਨੀ। ਪਰ ਹਜ਼ੂਰ ਕਹਿੰਦੇ ਨੇ ਹੈ ਕਠਿਨ ਪਰ ਸੁਖ ਸਾਰ ਹੈ। ਸੇਵਾ ਕਰਕੇ ਮੁਰਸ਼ਦ ਦੀ ਆਪ ਹੀ ਨਹੀਂ ਤਰ ਜਾਂਦਾ, ਕੁਟੰਬ ਹੀ ਨਹੀਂ ਤਰ ਜਾਂਦਾ, ਅਨੇਕਾਂ ਦਾ ਭਲਾ ਕਰ ਜਾਂਦਾ ਸੇਵਾ ਕਰਨ ਵਾਲਾ, ਅਨੇਕਾਂ ਨੂੰ ਤਾਰ ਜਾਂਦਾ। ਹੈ ਤਾਂ ਬਾਈ ਮਾਂ ਕਰੜੀ ਹੁਕਮ ਮੰਨਣਾ, ਸੇਵਕ ਹੋ ਕੇ ਜੇ ਆਰਾਮ ਪਾਲ ਰਿਹਾ ਤਾਂ ਸੇਵਕ ਨਹੀਂ, ਭਿਖਾਰੀ ਹੋ ਕੇ ਅਹੰਕਾਰ ਕਰ ਰਿਹਾ ਮਨ ਕਰਦਾ ਤਾਂ ਭਿਖਾਰੀ ਕਹਦਾ ਹੈ। ਜੇ ਤੂੰ ਗੁਰੂ ਦੇ ਦਰ ਦਾ, ਗੁਰੂ ਨਾਨਕ ਦੇ ਦਰ ਦਾ ਭਿਖਾਰੀ ਬਣ ਗਿਆ ਤਾਂ ਅਹੰਕਾਰ ਨਾ ਕਰ, ਜੇ ਗੁਰੂ ਨਾਨਕ ਦੇ ਦਰ ਦਾ ਸੇਵਕ ਬਣ ਗਿਆ ਤਾਂ ਫਿਰ ਆਰਾਮ ਨਾ ਪਾਲ, ਕਿਉਂਕਿ ਸੇਵਕ ਕੀ, ਆਰਾਮ ਕੀ, ਭਿਖਾਰੀ ਕੀ, ਮਨ ਕੀ। ਇਹ ਮਹਾਂਕਰੜੀ ਕਾਰ ਹੈ ਗੁਰੂ ਦੀ ਕਾਰ ਕਰਨੀ, ਭਾਈ ਲਹਿਣਾ ਜੀ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਆਏ, ਦਰਸ਼ਨ ਕੀਤੇ, ਪਤਾ ਨਹੀਂ ਕਰੋੜਾਂ ਜਨਮਾਂ ਦੀ ਕਮਾਈ ਸੀ। ਜਦੋਂ ਗੁਰੂ ਨਾਨਕ ਦਾ ਦਰਸ਼ਨ ਕੀਤਾ ਤਾਂ ਫਿਰ ਆਪਣਾ ਤਨ ਮਨ ਸਭ ਕੁਝ ਗੁਰੂ ਦੇ ਅਰਪਣ ਕਰ ਦਿੱਤਾ, ਸਿਰ ਰੱਖ ਦਿੱਤਾ ਗੁਰੂ ਨਾਨਕ ਦੇ ਚਰਨਾਂ ਤੇ ਫਿਰ ਚੁੱਕਿਆ ਨਹੀਂ। ਫਿਰ ਹੁਕਮ ਵਿੱਚ ਕਿਤਨੇ ਇਮਤਿਹਾਨ ਹੋਏ, ਕਿਤਨੇ ਪਰਚੇ ਪਾਏ ਗਏ, ਸਾਰਿਆਂ ਪਰਚਿਆਂ ਵਿੱਚੋਂ ਭਾਈ ਲਹਿਣਾ ਜੀ ਪਾਸ ਹੋ ਗਏ। ਗੁਰ ਪੀਰਾਂ ਕੀ ਚਾਕਰੀ ਮਾਂ ਕਰੜੀ, ਗੁਰੂ ਪੀਰ ਦੀ ਚਾਕਰੀ ਤੇ ਫਿਰ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ, ਇਮਤਿਹਾਨ ਵਿੱਚੋਂ ਪਾਸ ਹੋਣਾ, ਇਹ ਬੜਾ ਔਖਾ ਹੈ। ਭਾਈ ਲਹਿਣਾ ਜੀ ਬੜੇ ਸੁੰਦਰ ਬਸਤਰ ਪਹਿਰੇ ਹੋਏ ਹਨ, ਗੁਰੂ ਨਾਨਕ ਦੇ ਦੀਦਾਰ ਨੂੰ ਆਏ, ਘਰ ਪਹੁੰਚੇ। ਜਗਤ ਮਾਤਾ ਸੁਲੱਖਣੀ ਨੇ ਕਿਹਾ ਜੀ ਉਹ ਤਾਂ ਖੇਤਾਂ ਵਿੱਚ ਕੰਮ ਕਰ ਰਹੇ ਹਨ। ਜਦੋਂ ਖੇਤਾਂ ਵਿੱਚ ਗਏ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਝੋਨੇ ਦੀ ਪਨੀਰੀ ਲਾ ਰਹੇ ਸਨ। ਪਨੀਰੀ ਦੀ ਪੰਡ ਬੰਨੀ ਹੋਈ ਹੈ ਤੇ ਜਾਂ ਭਾਈ ਲਹਿਣਾ ਜੀ ਆਏ, ਇਹ ਵੀ ਇੱਕ ਇਮਤਿਹਾਨ ਸੀ, ਕੋਈ ਜਲ ਪਾਣੀ ਨਹੀਂ ਪੁੱਛਿਆ। ਆ ਭਾਈ ਪੁਰਖਾ, ਆ ਧਰ ਲੈ ਸਿਰ ਤੇ ਪੰਡ, ਐਡੀ ਪੰਡ ਜਿਹਦੇ ਵਿੱਚੋਂ ਚਿੱਕੜ ਚੋ ਰਿਹਾ ਸੀ, ਸਵੱਛ ਸੋਹਣੇ ਵਸਤਰਾਂ ਦੇ ਪਾਇਆ ਹੋਇਆ ਉੱਤੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਪੰਡ ਭਾਈ ਲਹਿਣੇ ਦੇ ਸਿਰ ਤੇ ਰਖਾ ਦਿੱਤੇ। ਉਚਾਰਨ ਕਰੋ ਸ੍ਰੀ ਮਹਾਰਾਜ। ਸਵੱਛ ਵਸਤਰ ਪਹਿਨੇ ਹੋਏ ਸੀ, ਕਿਸੇ ਹੋਰ ਸੇਵਕ ਦੇ ਸਿਰ ਤੇ ਰੱਖ ਦਿੰਦੇ। ਆ ਵੇਖੋ ਸਾਰੇ ਵਸਤਰ ਚਿੱਕੜ ਨਾਲ ਲਿਬੜ ਗਏ ਹਨ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਇਹ ਚਿੱਕੜ ਨਹੀਂ, ਇਹ ਤਾਂ ਕੇਸਰ ਹੈ। ਗੁਰੂ ਘਰ ਦੀ ਸੇਵਾ, ਟੋਕਰੀ ਚੁੱਕਣੀ, ਚਾਕਰੀ ਕਰਨੀ, ਸੇਵਾ ਕਰਨੀ, ਇਹ ਤਾਂ ਕੇਸਰ ਹੈ। ਜਦੋਂ ਘਰ ਆਏ ਜਗਤ ਮਾਤਾ ਸੁਲੱਖਣੀ ਨੇ ਬੇਨਤੀ ਕੀਤੀ, ਸਵਾਮੀ ਆਏ ਸਨ ਬਿਠਾਉਂਦੇ, ਕੋਈ ਜਲ ਪਾਣੀ ਪੁੱਛਦੇ, ਆਉਂਦਿਆਂ ਹੀ ਏਡੀ ਵੱਡੀ ਪੰਡ ਰਖਾ ਦਿੱਤੀ ਜੇ ਸਿਰ ਤੇ ਭਾਈ ਲੈਣੇ ਦੇ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਸੁਲੱਖਣੀਏ ਇਹ ਪੰਡ ਇਹੋ ਹੀ ਚੁੱਕ ਸਕਦਾ, ਕਿਉਂਕਿ ਇਸਨੇ ਸਾਰੇ ਸੰਸਾਰ ਦੀ ਪੰਡ ਚੁੱਕਣੀ ਹੈ। ਉਚਾਰਨ ਕਰੋ ਸ੍ਰੀ। ਦੁੱਖਾਂ ਵਿੱਚ ਜਲ ਵੱਧ ਰਿਹਾ ਸੰਸਾਰ, ਇਹ ਸੱਚ ਨਾਲ ਜੋੜਨਗੇ। ਸੁੱਖਾਂ ਦੇ ਭਾਈਵਾਲ ਤਾਂ ਬਹੁਤ ਹੁੰਦੇ ਹਨ,
ਪਰ ਕਿਸੇ ਦੇ ਦੁੱਖਾਂ ਦੀ ਪੰਡ ਆਪਣੇ ਸਿਰ ਤੇ ਰੱਖ ਲੈਣੀ ਤੇ ਸੁੱਖਾਂ ਦੀਆਂ ਚੋਲੀਆਂ ਭਰ ਦੇਣੀਆਂ, ਇਹ ਭਾਈ ਲਹਿਣੇ ਜੀ ਦੇ ਹਿੱਸੇ ਆਇਆ। ਹਜ਼ੂਰ ਨੇ ਬਚਨ ਕੀਤਾ, ਭਾਈ ਲਹਿਣੇ ਨੇ ਸਾਰੇ ਸੰਸਾਰ ਦੀ ਪੰਡ ਚੁੱਕਣੀ ਹੈ। ਪਿਆਰੀ ਸਾਧ ਸੰਗਤ, ਇੱਕ ਪਰਚਾ ਹੀ ਸੀ ਨਾ, ਸਵੱਛ ਬਸਤਰ ਪਹਿਨੇ ਹੋਣ, ਦੂਰ ਤੋਂ ਚੱਲ ਕੇ ਆਵੇ ਤੇ ਫਿਰ ਆਉਂਦਿਆਂ ਨਾਲ ਚਿੱਕੜ ਦੀ ਭਰੀ ਹੋਈ ਪਨੀਰੀ ਦੀ ਪੰਡ ਸਿਰ ਤੇ ਰੱਖ ਦੇਣੀ। ਭਾਈ ਲਹਿਣਾ ਜੀ ਨੇ ਸਤ ਬਚਨ ਕੀਤਾ, ਧੰਨ ਭਾਗ ਸਮਝੇ। ਤਾਂ ਇਸ ਲਈ ਹਜ਼ੂਰ ਕਹਿੰਦੇ ਹਨ ਭਾਈ ਗੁਰਪੀਰਾਂ ਕੀ ਇਹਨਾਂ ਚਾਕਰੀਆਂ ਨੂੰ ਇਸ ਸੇਵਾ ਨੂੰ ਕੋਈ ਸਮਝ ਸਕਦਾ ਹੈ।

ਨਾਨਕ ਪਾਤਸ਼ਾਹ ਅੱਜ ਭਾਈ ਲੈਣੇ ਤੇ ਹੋਰ ਪਰਚਾ ਪਾਇਆ। ਇਹ ਹੁਕਮ ਦਾ ਪਰਚਾ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਸਭਾ ਲੱਗੀ ਹੋਈ ਹੈ, ਸੰਗਤਾਂ ਜੁੜੀਆਂ ਹੋਈਆਂ ਹਨ। ਇੱਕ ਪ੍ਰੇਮੀ ਨੇ ਆ ਕੇ ਟਕਾ ਮੱਥਾ ਟੇਕਿਆ, ਹਜ਼ੂਰ ਆਪਣੀ ਮੁੱਠੀ ਵਿੱਚ ਬੰਦ ਕਰਕੇ ਕਹਿਣ ਲੱਗੇ, ਭਾਈ ਕੋਈ ਦੱਸੋ ਸਾਡੀ ਮੁੱਠੀ ਵਿੱਚ ਕੀ ਹੈ। ਸ੍ਰੀ ਚੰਦ ਪੁੱਤਰ, ਲਖਮੀ ਦਾਸ ਪੁੱਤਰ, ਤੁਸੀਂ ਦੱਸੋ, ਬਾਬਾ ਬੁੱਢਾ ਜੀ ਤੁਸੀਂ ਦੱਸੋ। ਸਾਰਿਆਂ ਨੂੰ ਕਿਹਾ, ਭਾਈ ਦੱਸੋ ਸਾਡੀ ਮੁੱਠੀ ਵਿੱਚ ਕੀ ਹੈ, ਤਾਂ ਇਹੀ ਜਵਾਬ ਮਿਲਿਆ, ਮਹਾਰਾਜ ਟਕਾ ਹੈ, ਤੁਹਾਡੀ ਮੁੱਠੀ ਵਿੱਚ ਟਕਾ ਹੈ। ਤੇ ਭਾਈ ਲਹਿਣਾ ਜੀ ਨੂੰ ਪੁੱਛਿਆ ਗਿਆ, ਲਹਿਣਾ ਜੀ ਸਾਡੀ ਮੁੱਠੀ ਵਿੱਚ ਕੀ ਹੈ, ਤਾਂ ਭਾਈ ਲਹਿਣਾ ਜੀ ਦੇ ਨੈਣ ਕਟੋਰੇ ਭਰ ਆਏ, ਆਖਿਆ, ਹੇ ਨਿਰੰਕਾਰ ਸਰੂਪ, ਹੇ ਧੰਨ ਗੁਰੂ ਨਾਨਕ ਪਾਤਸ਼ਾਹ, ਤੇਰੀ ਮੁੱਠੀ ਵਿੱਚ 14 ਲੋਕਾਂ ਦਾ ਧਨ ਹੈ, ਜਿਹਨੂੰ ਮਰਜ਼ੀ ਹੈ ਤੂੰ ਦੇ ਦੇਵੇਂ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਮਾਲਕ ਨੂੰ ਹਾਜ਼ਰ ਨਾਜ਼ਰ ਪਰਮੇਸ਼ਰ ਦਾ ਰੂਪ ਸਮਝਣਾ, ਗੁਰ ਪਰਮੇਸ਼ਰ ਏਕੋ ਜਾਨ, ਐਸੀ ਸਮ ਦ੍ਰਿਸ਼ਟੀ ਹੋਣੀ, ਐਸੀ ਬਖਸ਼ਿਸ਼ ਉਹਨਾਂ ਤੇ ਹੀ ਹੁੰਦੀ ਹੈ ਜੋ ਕਰੜੀ ਕਾਰ ਕਰਦੇ ਹਨ।

ਨਾਨਕ ਪਾਤਸ਼ਾਹ ਜੀ ਦੇ ਦਰ ਦੀ ਸੇਵਾ ਕਰਦਿਆਂ ਭਾਈ ਲੈਣਾ ਜੀ ਹਰ ਇਮਤਿਹਾਨ ਵਿੱਚੋਂ ਪਾਸ ਹੋਏ। ਇੱਕ ਵਾਰਾਂ ਦਾ ਜ਼ਿਕਰ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਲੈਣੇ ਨੂੰ ਕਹਿਣ ਲੱਗੇ, ਬਾਹਰ ਜਾ ਕੇ ਵੇਖ ਕਿਤਨੀ ਕੁ ਰਾਤ ਹੋਰ ਹੈ, ਤੇ ਆਪਣੀ ਸਿਆਣਪ ਨਹੀਂ ਕੀਤੀ, ਚਤਰਾਈ ਨਹੀਂ ਕੀਤੀ, ਆ ਕੇ ਕਹਿਣ ਲੱਗੇ, ਗਰੀਬ ਨਿਵਾਜ ਜਿਤਨੀ ਤੁਸੀਂ ਬਿਤਾਈ ਹੈ, ਬੀਤ ਚੁੱਕੀ ਹੈ, ਜਿਤਨੀ ਬਾਕੀ ਹੈ ਉਹ ਵੀ ਤੁਹਾਡੇ ਹੁਕਮ ਵਿੱਚ ਬੀਤ ਰਹੀ ਹੈ, ਉਚਾਰਨ ਕਰੋ ਸ੍ਰੀ। ਅਕਾਲ ਪੁਰਖ ਵਾਹਿਗੁਰੂ ਦਾ ਰੂਪ ਸਮਝ ਕੇ ਭਾਈ ਲਹਿਣੇ ਨੇ ਸੇਵਾ ਕੀਤੀ। ਅੱਜ ਅਖੀਰਲਾ ਪਰਚਾ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬੜਾ ਵੈਰਾਟ ਰੂਪ ਧਾਰਨ ਕਰ ਲਿਆ, ਆਪ ਅੱਗੇ ਅੱਗੇ ਹਨ ਤੇ ਪਿੱਛੇ ਸੰਗਤਾਂ ਜਾ ਰਹੀਆਂ ਹਨ। ਅੱਗੇ ਜਾ ਕੇ ਕੀ ਤੱਕਿਆ, ਤਾਂਬੇ ਦਾ ਢੇਰ ਪਿਆ, ਆਖਿਆ ਬਾਈ ਤਾਂਬਾ ਚੁੱਕੋ, ਲੈ ਜਾਓ, ਵੇਚੋ, ਘਰ ਦਾ ਨਿਰਵਾਹ ਕਰੋ, ਜਾਓ ਸਾਡੇ ਮਗਰ ਤੁਹਾਨੂੰ ਕੀ ਮਿਲੇਗਾ। ਜਿਹੜੇ ਤਾਂਬੇ ਦੇ ਇੱਛਕ ਸਨ ਉਹਨਾਂ ਨੇ ਚੁੱਕਿਆ ਤੇ ਵਾਪਸ ਮੁੜ ਗਏ। ਅੱਗੇ ਜਾ ਕੇ ਕੀ ਤੱਕਿਆ, ਚਾਂਦੀ ਦਾ ਢੇਰ ਪਿਆ, ਆ ਚੁੱਕ ਲਓ ਬਾਈ ਚਾਂਦੀ, ਸਾਡੇ ਨਾਲ ਆ ਕੇ ਤੁਹਾਨੂੰ ਕੀ ਮਿਲੇਗਾ। ਚਾਂਦੀ ਦੇ ਵਪਾਰੀ ਚਾਂਦੀ ਲੈ ਕੇ ਚਲੇ ਗਏ, ਅੱਗੇ ਜਾ ਦੇਖਿਆ ਤਾਂ ਸੋਨੇ ਦਾ ਢੇਰ ਪਿਆ, ਭਾਈ ਜਿਤਨੇ ਕੁ ਰਹਿੰਦੇ ਹੋ ਆ ਚੁੱਕ ਲਓ ਸੋਨ। ਚਾਂਦੀ ਸੋਨੇ ਦੇ ਵਪਾਰੀ ਸੋਨਾ ਲੈ ਗਏ, ਹੋਰ ਬੀਆਬਾਨ ਜੰਗਲ ਵਿੱਚ ਜਾ ਕੇ ਕੀ ਤੱਕਿਆ, ਹੀਰਿਆਂ ਮੋਤੀਆਂ ਦੀ ਢੇਰੀ ਪਈ ਹੈ, ਮੁੱਠੀਆਂ ਭਰ ਲਓ ਭਾਈ, ਸਾਡੇ ਕੋਲੋਂ ਤੁਹਾਨੂੰ ਕੀ ਮਿਲੇਗਾ। ਹੀਰੇ ਮੋਤੀਆਂ ਦੇ ਵਪਾਰੀ ਉਹ ਲੈ ਗਏ, ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਮਗਰ ਦੇਖਿਆ ਨਾ, ਹੋਰ ਤਾਂ ਸਾਰੇ ਚਲੇ ਗਏ ਹਨ ਪਰ ਇੱਕ ਭਾਈ ਲਹਿਣਾ ਜੀ ਖੜੇ ਹਨ। ਲੈਣਿਆ ਇਤਨੀਆਂ ਦਾਤਾਂ ਲੁਟਾਈ।

ਕਿਵੇਂ ਫਿਰ ਅੱਗੇ ਸੇਵਾ ਕੀਤੀ ਗੁਰੂ ਅੰਗਦ ਦੇਵ ਮਹਾਰਾਜ ਦੀ ਸਿੱਧਕ ਭਾਵਨਾ ਆਪਣੇ ਸਰੀਰ ਦੀ ਪਰਵਾਹ ਨਹੀਂ, ਲੋਕਾਂ ਦੇ ਬੋਲ ਕਬੋਲਾਂ ਦੀ ਪਰਵਾਹ ਨਹੀਂ, ਹਰ ਵੇਲੇ ਸੇਵਾ ਵਿੱਚ ਡਟੇ ਰਹੇ, ਜੁੜੇ ਰਹੇ ਸੇਵਾ ਵਿੱਚ ਤੇ ਤੀਸਰੇ ਗੁਰੂ ਨਾਨਕ ਬਣ ਗਏ। ਕਿਤਨੇ ਵਰਦਾਨ ਮਿਲੇ ਸੇਵਾ ਕਰਕੇ। ਗੁਰੂ ਅਮਰਦਾਸ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪਤ, ਨਿਧਰਿਆਂ ਦੀ ਧਿਰ, ਏਡੀਆਂ ਬਖਸ਼ਿਸ਼ਾਂ ਕਿੱਥੋਂ ਮਿਲੀਆਂ? ਸੇਵਾ ਕਰਕੇ ਮਿਲੀਆਂ। ਜਿਨ ਸੇਵਿਆ ਤਿੰਨ ਪਾਇਆ ਮਾਨ, ਜਿਨ੍ਹਾਂ ਨੇ ਸੇਵਾ ਕੀਤੀ ਗੁਰੂ ਨਾਨਕ ਦੇ ਦਰ ਦੀ,

ਤਾਂ ਨਾਲੇ ਵਿੱਚ ਸੁੱਟ ਦਿੱਤਾ। ਆਖਿਆ ਸ੍ਰੀ ਚੰਦ ਪੁੱਤਰ ਆ ਲੋਟਾ ਤਾਂ ਕੱਢ ਲਿਆ, ਮਹਾਰਾਜ ਕੋਈ ਸਿੱਖ ਆਉਂਦਾ ਉਹਨੂੰ ਕਹਿ ਦੇਵਾਂਗੇ ਕੱਢ ਲਿਆਏਗਾ। ਲਖਮੀ ਦਾਸ ਪੁੱਤਰ ਤੂੰ ਲੋਟਾ ਕੱਢ ਲੈ ਬਈ ਨਾਲੇ ਵਿੱਚ। ਮਹਾਰਾਜ ਹੁਣੇ ਕੋਈ ਸੇਵਾਦਾਰ ਆਉਂਦਾ ਐਵੇਂ ਲਿਬੜ ਜਾਵਾਂਗੇ, ਗੰਦੇ ਨਾਲੇ ਵਿੱਚ ਵੜੀਏ ਤੁਹਾਡੇ ਪੁੱਤਰ ਹੋ ਕੇ। ਕੋਈ ਆਵੇਗਾ ਹੁਣੇ ਕੱਢ ਦੇ। ਧੰਨ ਗੁਰੂ ਨਾਨਕ ਪਾਤਸ਼ਾਹ ਭਾਈ ਲੈਣੇ ਵੱਲ ਨਿਗਾਹ ਕੀਤੀ, ਲੈਣਿਆ ਭਾਈ ਲੈਣੇ ਨੇ ਆਪਣੇ ਵਸਤਰਾਂ ਦਾ ਆਪਣੇ ਸਰੀਰ ਦੀ ਪਰਵਾਹ ਨਹੀਂ ਕੀਤੀ, ਬਈ ਚਿੱਕੜ ਵਿੱਚ ਲਿਬੜ ਜਾਵਾਂਗਾ ਸਤ ਵਚਨ ਕੀਤਾ। ਸਤਿਗੁਰਾਂ ਦੀ ਆਗਿਆ ਸਤ ਸਤ ਕਰਕੇ ਮੰਨੀ ਤੇ ਉਸ ਲੋਟੇ ਨੂੰ ਗੰਦੇ ਨਾਲੇ ਵਿੱਚੋਂ ਕੱਢ ਲਿਆ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਭਾਈ ਕਿਸੇ ਨੂੰ ਚਿੱਕੜ ਵਿੱਚੋਂ ਕੱਢਣ ਵਾਸਤੇ ਆਪ ਚਿੱਕੜ ਵਿੱਚ ਵੜਨਾ ਪੈਂਦਾ। ਇਹ ਅਨੇਕਾਂ ਦਾ ਤਾਰਨ ਤਹਾਰ ਹੋਏਗਾ, ਅਨੇਕਾਂ ਤਰਨਗੇ ਇਹਦੇ ਸਦਕੇ। ਤੇ ਸਮਾਂ ਆਇਆ ਫਿਰ ਗੁਰੂ ਅੰਗਦ ਦੇਵ ਪਾਤਸ਼ਾਹ ਦੂਸਰੇ ਗੁਰੂ ਨਾਨਕ ਬਣ ਗਏ ਸੇਵਾ ਦੇ ਸਦਕੇ। ਭਾਈ ਬਾਲਾ ਜੀ ਇੱਕ ਵਾਰੀ ਪੁੱਛਣ ਲੱਗੇ ਮਹਾਰਾਜ ਆ ਤੁਸੀਂ ਸਾਡੇ ਤੋਂ ਪਿੱਛੇ ਆਏ ਹੋ ਤੇ ਗੱਦੀ ਦੇ ਮਾਲਕ ਬਣ ਗਏ ਹੋ, ਤੇ ਅਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਚਪਨ ਤੋਂ ਨਾਲ ਰਹੇ ਹਾਂ, ਇਕੱਠੇ ਰਹੇ ਹਾਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਹਦਾ ਕਾਰਨ ਕੀ ਹੈ? ਥੋੜਾ ਹੀ ਸਮਾਂ ਹੋਇਆ ਤੁਸੀਂ ਆਇਓ ਤੇ ਸਾਰੀਆਂ ਦਾਤਾਂ ਲੈ ਗਏ ਤੁਸੀਂ, ਤੇ ਅਸੀਂ ਬਚਪਨ ਤੋਂ ਇਕੱਠੇ ਰਹੇ, ਸੇਵਾ ਵਿੱਚ ਰਹੇ, ਸੇਵਾ ਵੀ ਭਾਵਨਾ ਨਾਲ ਕੀਤੀ, ਤੇ ਅਸੀਂ ਉਹ ਕੁਝ ਕਿਉਂ ਨਹੀਂ ਬਣ ਸਕੇ ਜੋ ਕੁਝ ਤੁਸੀਂ ਬਣੇ ਹੋ? ਤਾਂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਕਹਿਣ ਲੱਗੇ ਬਾਲਾ ਜੀ ਇਹ ਦੱਸੋ ਤੁਸੀਂ ਗੁਰੂ ਨਾਨਕ ਨੂੰ ਕੀ ਸਮਝਿਆ, ਕਿਸ ਨਦਰ ਨਾਲ ਉਹਨਾਂ ਦੀ ਸੇਵਾ ਕੀਤੀ ਹੈ? ਬਾਲਾ ਜੀ ਕਹਿਣ ਲੱਗੇ ਮੈਂ ਤਾਂ ਪੂਰਨ ਮਹਾਂਪੁਰਖ ਸਮਝ ਕੇ, ਸੰਤ ਸਮਝ ਕੇ ਸੇਵਾ ਕੀਤੀ ਹੈ। ਤਾਂ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਫਿਰ ਤੁਸੀਂ ਕਿਹੜੇ ਸੰਤ ਤੋਂ ਘੱਟ ਹੋ? ਤੁਸੀਂ ਸੰਤ ਸਮਝ ਕੇ ਸੇਵਾ ਕੀਤੀ ਹੈ ਤੇ ਤੁਹਾਨੂੰ ਸੰਤ ਬਣਾ ਗਏ ਹਨ। ਮਹਾਰਾਜ ਤੁਸੀਂ ਕੀ ਸਮਝ ਕੇ ਕੀਤੀ ਸੇਵਾ? ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਮੈਂ ਨਿਰੰਕਾਰ ਸਮਝ ਕੇ ਸੇਵਾ ਕੀਤੀ ਹੈ। ਉਚਾਰਨ ਕਰੋ ਸ੍ਰੀ, ਸਾਧ ਸੰਗਤ ਬੋਲੋ ਸ੍ਰੀ। ਚਾਕਰੀ ਕਰਦਿਆਂ ਹੋਇਆ ਸੇਵਕ ਦੀ ਬਿਰਤੀ ਇਤਨੀ ਉੱਚੀ ਹੋਵੇ ਤੇ ਫਿਰ ਹਜ਼ੂਰ ਕਹਿੰਦੇ ਨੇ ਫਿਰ ਇਹ ਨਦਰ, ਇਹ ਬਖਸ਼ਿਸ਼, ਇਹ ਸਾਰੇ ਸੰਸਾਰ ਨੂੰ ਤਾਰਨ ਵਾਲੀ ਬਖਸ਼ਿਸ਼ ਹੋ ਜਾਵੇਗੀ।

ਸਰਕਾਰ ਮੇਰਾ ਖਾਲਸਾ ਸਮਾਂ ਵਾਸਤੇ ਕਰਦੀਆਂ ਕਲਾ ਚ ਮੌਤ ਨੂੰ ਵੇਖ ਕੇ ਡਰੇ ਨਹੀਂ ਨਿਡਰ ਹੋ ਜਾਏ।

ਅਹੋ ਦਾ ਅਰਥ ਹੈ ਪਕੜਨਾ ਅਤੇ ਓਲਾ ਤੋਂ ਭਾਵ ਹੈ ਓਟ ਆਸਰਾ। ਸਤਿਗੁਰੂ ਜੀ ਉਪਦੇਸ਼ ਕਰ ਰਹੇ ਹਨ, ਇਹ ਮਨ ਪਿਆਰਿਆ ਤੂੰ ਹਰੀ ਦੇ ਨਾਮ ਦਾ ਓਲਾ ਲੈ ਆਸਰਾ ਲੈ ਤੇ ਫਿਰ ਕੀ ਹੋਵੇਗਾ, ਤੁਝੇ ਨਾ ਲਾਗੈ ਤਾਤਾ ਚੋਲਾ। ਜਦੋਂ ਤੂੰ ਵਾਹਿਗੁਰੂ ਦੇ ਨਾਮ ਦਾ ਓਲਾ ਆਸਰਾ ਲਵੇਂਗਾ, ਹਰੀ ਦੇ ਨਾਮ ਦੀ ਓਟ ਪਕੜੇਗਾ, ਫਿਰ ਇਹ ਸੰਸਾਰਕ ਤੱਤੇ ਚੋਲੇ ਕੀ ਤੇਰੇ ਤੇ ਜਮਾਂ ਦੇ ਤੱਤੇ ਚੋਲਿਆਂ ਦਾ ਵੀ ਅਸਰ ਪ੍ਰਭਾਵ ਨਹੀਂ ਪਵੇਗਾ। ਪਰ ਕਰਨਾ

ਅਕਿਰਤ ਕਣ ਉਹ ਹੈ ਜਿਹੜਾ ਨਾਮ ਨਹੀਂ ਜਪਦਾ, ਜਿਹੜਾ ਮਾਲਕ ਦਾ ਨਾਮ ਨਹੀਂ ਲੈਂਦਾ ਉਸ ਨੂੰ ਅਕਿਰਤ ਕਣ ਆਖਿਆ। ਤੇ ਅਕਿਰਤ ਕਣ ਇਤਨਾ ਮਾੜਾ ਹੈ।

ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦਾ ਕੀ ਹਾਲ ਹੋਵੇਗਾ। ਸਾਧ ਸੰਗਤ, ਮੇਰੇ ਪੰਜਵੇਂ ਪਾਤਸ਼ਾਹ ਜੀ ਦਾ ਬਚਨ ਹੈ, ਹਜ਼ੂਰ ਨੇ ਆਪਣੇ ਬਚਨ ਦੇ ਅੰਦਰ ਬੜਾ ਸੁੰਦਰ ਕਥਨ ਕੀਤਾ, ਬਿਆਨ ਕਰਾਂਗਾ ਸ਼ਬਦ ਦੀ ਸਮਾਪਤੀ ਤੋਂ ਬਾਅਦ। ਆਓ ਪਿਆਰ ਨਾਲ ਸਰਵਣ।

0: ਕਹੋ ਨਾਨਕ ਸਭ ਤੇ ਵਡਿਆਈ ਕੋਈ ਨਾਮ ਨਾ ਜਾਣੇ ਤੇਰਾ ਨਾ ਤਨ ਜ਼ਬਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਦੇ ਅੱਗੇ ਅਰਦਾਸ ਮੈਂ ਹੋਰ ਥਾਂ ਨਹੀਂ ਦਿੱਤੇ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸੇ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਿਆਈ ਪ੍ਰਗਟ ਭਾਈ ਸਗਲੇ ਜੁਗ ਅੰਤਰੇ ਗੁਰੂ ਨਾਨਕ ਜੀ ਵਡਿਆਈ
1: ਆਓ ਆਪਣੀਆਂ ਬਿਰਤੀਆਂ ਕਾਗਰ ਕਰੀਏ ਦਸਨਾ ਤੇ ਸਤਨਾਮ ਸ੍ਰੀ ਵਾਹਿਗੁਰੂ ਤ੍ਰਿਪੁਰ ਸੰਤ।